ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੀਆਂ ਵੀ ਸੰਗਤਾਂ ਮਾਈਆਂ ਭਾਈਆਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਹਾਨ ਪਰਉਪਕਾਰੀ ਸਤਿਗੁਰਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਦਰਬਾਰ ਸਾਹਿਬ ਵਿਖੇ ਸੱਜ ਕੇ ਨਾਮ ਬਾਣੀ ਦੇ ਪਾਠ ਕੀਤੇ ਹਨ, ਟਾਈਮ ਕੱਢਿਆ ਹੈ। ਆਪ ਸਾਰੀਆਂ ਸੰਗਤਾਂ ਦਾ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਨਵਾਦ। ਜੀਓ ਆਇਆ ਆਖਿਆ ਜਾਂਦਾ ਹੈ, ਸਤਿਗੁਰੂ ਕਿਰਪਾ ਕਰਨ ਸਾਰੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਵਾਲਾ ਜੀਵਨ ਪ੍ਰਦਾਨ ਕਰਨ। ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣ। ਸੋ ਇੱਥੇ ਹੀ ਸਮਾਪਤੀ ਹੈ। ਹੁਣ ਆਪ ਸੰਗਤਾਂ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਕਲਾਇਆ ਜਨ ਨਾਨਕ ਐਸਾ ਹਰ ਸੇਵੇ ਅੰਤ ਲੈ ਛਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੁਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਿਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਉਹ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗਾ ਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾ ਕੀਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀ ਆਏ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਵਣ ਪਾਣੀ ਬੈਸਮਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਦਸ ਬਾਰੀ ਗਾਵਣ ਤੁਧਨੋ ਇੰਦਰ ਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰੋ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮਤ ਪਿਆਲੇ ਗਾਵਣ ਤੁਧਨੋ ਰਤਨੋ ਪਾਇ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤਨਿਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਆਓ ਸੱਚ ਹੀ ਨਾਈ

ਮਾਇਆ ਜਿਹਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆਉਂ ਸਿੱਧਾ ਪੁਰਖਾਂ ਕੀਆਂ ਵਡਿਆਈ ਆਉਂ ਤੁਧ ਵਿਣ ਸਿੱਧੀ ਕਿਰਨ ਪਾਈਆ ਕਰਮ ਮਿਲੇ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਆ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ

ਕਮ ਜਾਤ ਨਾਨਕ ਨਾ ਬੈ ਬਾਜ ਸਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਾਨੂ ਸਤਿਗੁਰੂ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਬੜ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲਾਈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਖ ਜੀਵੇ ਤ੍ਰਿਖ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਣ ਧੁਰ ਮਸਤਕ ਲਿਖਿਆ ਲਿਖਾਸ

ਉਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵਹ ਉੱਡਾ ਮਾਉਂ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਜਿਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੁਸਾ ਤਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ

ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਮ ਜੀ ਹਰ ਸੱਚੇ ਸਿਰਜਣ ਹਾਰਾਓ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾਓ ਹਰੇ ਆਪੇ ਠਾਕੁਰੂ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾਉ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤਿੰਨ ਕੁਰਬਾਨਾਉ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਾਲਾ ਹੰਤੂ ਜੀ ਹਰ ਅਨਕਾਨੀ ਕਾਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪਤਾ ਪਹਿਜ ਪੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਬੜੇ ਅਵਰਨ ਕੋਈ ਤੂੰ ਯੁਗ ਯੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਜਿਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮੈਂ ਵਿਛੜਿਆ ਸੰਜੋਗੀ ਮੇ ਲਉ ਜਿਸ ਨੂੰ ਤੂੰ ਜਾਣਾਹੇ ਸੋਈ ਜਣ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵੇ ਅਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ

ਆਸਾ ਮਹੱਲਾ ਪਹਿਲਾ ਤਿਤ ਸਰਬ ਰੜਾਇ ਭਈ ਲਿਨ ਵਾਸਾ ਪਾਣੀ ਪਾਵਕਤ ਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਰੇ ਮਨ ਏਕ ਨ ਚਿਤ

ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨਕ ਦੇਹੁੜੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਕਬਰ ਕਾਜ ਤੇਰਾ ਕਿਤੇ ਨਾ ਕਾਮਉ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗੋ ਭਾਵ ਜਲ ਤਰਣ ਕਾਈ, ਜਨਮ ਬ੍ਰਿਥਾ ਜਾਤੋ ਰੰਗ ਮਾਇਆ ਕਹਿ ਰਹਾਓ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਇੱਕ ਓਅੰਕਾਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਚਸ ਕਾ ਕਾਟਾ ਸੀਸਾ, ਸ੍ਰੀ ਅਸਕੇਤੋ ਜਗਤ ਕੇ ਈਸਾ। ਪੋਹ ਪਨ ਬ੍ਰਿਸ਼ਟ ਗਗਨ ਤੇ ਭਈ, ਸਭਿ ਨੇ ਅਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬਨ ਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹੇ ਲਿਹ ਉਬਾਰੇ। ਕਬਿਉ ਬਾਚੋ ਬੇਨਤੀ ਚੌਪਾਈ, ਭਵਨੀ ਕਰੋ ਹਦ ਅੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤੁਮ ਕਾਬੂ ਹੋ, ਆਪ ਹਦ ਮਹਿ ਬਚਾਵਹੁ। ਸੁਖੀ ਬਸਾਈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਨ ਦੈ ਕਰੀ ਆਏ, ਸਭੈ ਰਣ ਕਉ ਆਜ ਸੰਗਰਿਆ।

ਦਿਓ ਅਨੀਲ ਅਨਾ ਦਿਓ ਸੰਭ ਤਾਂ ਕਾ ਮੂੜ ਚਾਰਨ ਭੇਦਾ ਜਾ ਕੋ ਭੇਵ ਨ ਪਾਵਨ ਬੇਦਾ ਤਾ ਕੋ ਕਰ ਪਾਹਨ ਅਨੁਮਾਨ ਤੋ ਮਾਹ ਮੂੜ ਕਛ ਭੇਦ ਨ ਜਾਣ ਤੇ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜਿੱਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਨ ਸਜਾਉ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੋ ਜੇ ਰਜੋ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਬੈਠਾ ਕਹੋ ਸਿਮਟ ਭਵ ਸ਼ੰਕਰ ਕੈਠਾ ਸਿਗਰੀ ਸ੍ਰਿਸ਼ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਜੰਭਵ

ਤੁਮ ਸਾਹਿਬਾਨ ਦਾਸ ਨਿਹਾਰਾ ਜਾਣ ਪੁਨਾ ਮੁਜਨ ਬਾਜੋ ਆਪ ਕਰੋ ਹਮਰੇ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਮੈ ਅੰਦ ਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਦਾਸ ਜਾਣਦਾ ਹਾਂ ਤੋ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬੇਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੁਕ ਹੋਏ ਕਵ ਲਿਓ ਸੁਧਾਰੋ ਕਬੀ ਉਬਾਚੋ ਦੋਹਰਾ ਜੋ ਨਿਜ ਪ੍ਰਭ ਸੋ ਕਹ ਸੋ ਕਹੋ ਜਗ ਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰਪ ਕੋ ਜਾਹਿ ਦੋਹਰਾ ਕਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਿਤ ਰੰਗ ਜਉ ਜਲ ਹੀ ਵਿਖੈ ਸਮਾਜ ਦੋਹਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਏ ਆਪ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਈ ਕਬਾ ਚ ਦੋਹਰਾ ਪੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰਣਿਆਈ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤੋ ਅੰਤ ਲਾਹਗੇ ਮੁਕਤ ਪਲ ਪਾਵਹਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਕਸ਼ਸ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਅਛਪ ਸਕਰ ਨ ਕੋਈ ਸੰਮਤ ਸਤਰਹ ਸਹਸ ਪਚਾਵਨ ਹਾੜਵਦੀ ਪ੍ਰਥਮ ਸੁਖ ਦਾਵਨ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹ ਲਿਓ ਸੁਧਾਰਾ ਦੋਹਰਾ

ਸਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਘਰ ਨਾ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਹੋ ਸੰਤੋ ਸ਼ਬਦ ਥਰੋਪਿਆ ਰੋ ਸਾਚਾ ਨਾਮ ਆਂਧਾ ਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨੋਹੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ

ਸਭਸਾ ਦਾਰੋ ਜੇ ਕੋ ਖਾਵੈ ਜੇ ਕੋ ਪੁੰਚਾ ਤਿਸਕਾ ਹੋਏ ਉਧਾਰੋ ਇਹ ਵਸਤੂ ਤਜੀ ਨਹਿ ਜਾਈ ਨਿਤ ਨਿਤਰਾ ਕੁਰਤ ਹਾਰੋ ਤਮ ਸੰਸਾਰੋ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ।

ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਹੁਣ ਕਹਿ ਜਮ ਕੇ ਦੂਤ ਨਾਹੀ ਤੇਰਾ ਇੰਚੜ ਜਾਹੇ ਪਾਉ ਜਲ ਬਿਕਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵਤ ਦਿਆ ਹੈ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਬਾ ਜਪ ਗੁਰ ਨਾਵੋ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਵ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪ ਬਾਰੇ ਨ ਗੁਰ ਕੀ ਪੈਰੀ ਪਾਏ ਕਾ ਜਿਸ ਬਾਰੇ ਨ ਹੋ ਆਏ ਆਪ ਦਿਆਲ ਮਨ ਹੁਨਮ ਸਾਰੇ ਨੂੰ ਸਤ ਜਿਨਾਂ ਕੈ ਸੰਗ ਭਾਵ ਜਲ ਤਾਰੇ ਨੂੰ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰੇ ਨੋ ਤਿਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਗੁਰੂ ਪ੍ਰਸ਼ਾਸਨ ਜੀਵਨ ਸਿੰਘ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰ ਜੋ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਜੀ ਸਰਵਨ ਕਰੋ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

0: ਪਾਲ ਸਵਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਦੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤ ਹੋਰ ਸ਼ਬਦਾਂ ਦਾ ਸ਼ਬਦ ਕੀਰਤਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਨਾਮ ਬਾਣੀ ਕੇ ਬੋਧ ਅੱਜ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਹਨ। ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪ ਸੰਗਤਾਂ ਨੇ ਭਾਈ ਸਾਹਿਬ ਜੀ ਉਹਨਾਂ ਦੀ ਰਸਨਾ ਪਾਵਨ ਸ਼ਬਦ ਦਾ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਸ਼ਬਦ ਕੀਰਤਨ ਸਰਵਣ ਕਰਕੇ ਨਿਹਾਲ ਹੋਣਾ ਕੀਤਾ। ਅੱਜ ਵਾਲੇ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ 'ਤੇ ਜੇਠ ਸੁਦੀ ਚੌਥ ਚੰਨੇ ਚਾਨਣੀ ਚੌਥ ਪੱਖ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 5 ਦਿਨ ਤਸੀਹੇ ਦੇਣ ਤੋਂ ਬਾਅਦ ਜ਼ਾਲਮ ਹੁਕਮਰਾਨ ਨੇ ਚੰਡਾਲ ਚੌਂਕੜੀ ਨੇ 6ਵੇਂ ਦਿਨ ਫਿਰ ਅੱਜ ਵਾਲੇ ਦਿਨ ਮਹਾਰਾਜ ਨੂੰ ਖੀਰ ਬਾਹਰ ਲਿਜਾ ਕੇ ਠੰਡੇ ਜਲ ਵਿੱਚ ਤਪਿਆ ਹੋਇਆ ਸਰੀਰ ਸੀ ਬੰਨਿਆ ਹੋਇਆਂ ਨੂੰ ਹੀ ਵਹਾ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ। ਪਰ ਐਸੀ ਤੱਤੀ ਤਵੀਆਂ 'ਤੇ ਬੈਠ ਕੇ ਸੀਸ ਵਿੱਚ ਤੱਤੀ ਰੇਤ ਪਵਾ ਕੇ ਅਡੋਲ ਰਹਿ ਕੇ ਮਹਾਰਾਜ ਜੀ ਅਜਰ ਸ਼ਕਤੀ ਨੂੰ ਜਰਨ ਦੀ ਹੱਦ ਕਰ ਦਿੱਤੀ ਜਿਹੜੀ ਅੱਜ ਤੱਕ ਕਿਸੇ ਤੋਂ ਜਰੀ ਨਹੀਂ ਗਈ। ਇੰਨੀ ਸ਼ਕਤੀ ਹੁੰਦਿਆਂ ਹੋਏ ਆਪਣੀ ਆਤਮਿਕ ਸ਼ਕਤੀ ਨੂੰ ਮਹਾਰਾਜ ਜੀ ਨੇ ਸਰੀਰ ਨੂੰ ਬਚਾਉਣ ਵਾਸਤੇ ਯੂਜ ਨਹੀਂ ਵਰਤਿਆ ਨਹੀਂ। ਕੈਸੀ ਬਿਰਤੀ ਸੀ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਅਖੀਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸਰੀਰ ਨੂੰ ਪੀੜਾ ਦਿੱਤੀ ਗਈ ਕਸ਼ਟ ਤਸੀਹੇ ਦਿੱਤੇ ਗਏ ਬਹੁਤ ਜ਼ਿਆਦਾ ਤੱਤੀ ਤਵੀ 'ਤੇ ਬੈਠਾ ਕੇ ਤੱਤੀ ਰੇਤ ਸੀਸ ਵਿੱਚ ਪਾਈ ਗਈ ਤੱਤੇ ਰੇਤ ਉੱਪਰ ਖੜਾਇਆ ਗਿਆ ਸੱਚੇ ਪਾਤਸ਼ਾਹ ਜੀ ਨੂੰ ਪਾਣੀ ਗਰਮ ਕਰਕੇ ਦੇਗ ਵਿੱਚ ਉਬਾਲਿਆ ਗਿਆ। ਪਰ ਐਸੇ ਸਰੀਰ ਦੇ ਕਸ਼ਟਾਂ ਵਿੱਚ ਤਨ ਦੀ ਪੀੜਾ 'ਤੇ ਜਿਵੇਂ ਹਰਿਮੰਦਰ ਸਾਹਿਬ ਵਿੱਚ ਨਿਜਾਨੰਦ ਵਿੱਚ ਬ੍ਰਹਮ ਗਿਆਨ ਦੇ ਵਿੱਚ ਮਹਾਰਾਜ ਜੀ ਦਾ ਮਨ ਟਿਕਿਆ ਹੁੰਦਾ ਬਿਰਤੀ ਉਵੇਂ ਟਿਕੀ ਰਹੀ ਉਹ ਨਹੀਂ ਟਿਕੀ ਏਡੀ ਅਡੋਲ ਬਿਰਤੀ ਸੀ ਜਿੰਨਾ ਭਾਣਾ ਮਨ ਅਬੋਲ ਅਤੇ ਅਡੋਲ ਰਹੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਭਾਣੇ ਵਿੱਚ ਸੇ ਪੂਰਨੇ ਪਾਏ। ਆਮ ਲੋਕਾਂ ਨੂੰ ਬਹੁਤ ਉੱਚੇ ਆਦਰਸ਼ ਦੀ ਲੋੜ ਹੁੰਦੀ ਹੈ ਆਮ ਲੋਕਾਂ ਵਾਸਤੇ ਭਾਣਾ ਮੰਨਣ ਦਾ ਉੱਚਾ ਆਦਰਸ਼ ਮਹਾਰਾਜ ਜੀ ਨੇ ਦਰਸਾਇਆ ਪੂਰਨੇ ਪਾਏ। ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਐਸੀ ਹਾਲਤ ਵਿੱਚ ਕਿ ਚਿੱਤ ਕੀ ਬ੍ਰਿਤ ਏਕ ਸਮ ਤੈਸੇ ਨਿਜਾਨੰਦ ਮੈਂ ਪੂਰਬ ਜੈਸੀ ਜਿਸ ਤਰ੍ਹਾਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਬੈਠਿਆਂ ਦੀ ਹੁੰਦੀ ਸੀ ਆਪਣੇ ਨਿਜਾਨੰਦ ਵਿੱਚ ਚਿੱਤ ਦੀ ਬਿਰਤੀ ਹੁਣ ਵੀ ਉਸੇ ਤਰ੍ਹਾਂ ਹੀ ਤਨ ਪੀੜਾ 'ਤੇ ਡਿੱਗੀ ਨਾ ਸੋਈ ਤਨ ਨੂੰ ਕਸ਼ਟ ਦਿੱਤੇ ਨੇ ਜ਼ਾਲਮ ਨੇ ਹਥਿਆਰਿਆਂ ਨੇ ਜਲਾਦਾਂ ਨੇ ਪਰ ਤਨ ਦੀ ਪੀੜਾ ਕਸ਼ਟ ਕਰਕੇ ਉਹ ਬਿਰਤੀ ਜਿਹੜੀ ਆ ਉਹ ਡੋਲੀ ਨਹੀਂ ਉਹ ਡਿੱਗੀ ਨਹੀਂ ਤਨ ਪੀੜਾ 'ਤੇ ਡਿੱਗੀ ਨਾ ਸੋਈ ਮੇਰ ਹਿਲਾਏ ਨਾ ਜਿਮ ਨਰ ਕੋਈ ਇੰਨੀ ਅਡੋਲ ਰੱਖੀ ਜਿਵੇਂ ਸੁਮੇਰ ਪਰਬਤ ਬਹੁਤ ਵੱਡਾ ਪਹਾੜ ਆ ਉਹਨੂੰ ਕੋਈ ਹਿਲਾ ਨਹੀਂ ਸਕਦਾ ਝੱਖੜ ਤੂਫਾਨ ਵੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਡੋਲ ਵਾਹਿਗੁਰੂ ਦੇ ਭਾਣੇ ਵਿੱਚ ਆਪਣੀ ਬਿਰਤੀ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਟਿਕਾ ਕੇ ਰੱਖੀ ਹੈ। ਸੋ ਅੱਜ ਵਾਲੇ ਦਿਨ ਸ਼ਹੀਦੀ ਹੋਈ, ਜਿਵੇਂ ਸਤਿਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਦੇ ਨੇ, ਜਹਾਂਗੀਰ ਦੇ ਹੁਕਮ ਨਾਲ ਚੰਦੂ ਕਿਲ੍ਹੇ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਲਿਜਾਂਦਾ ਇਹ ਪ੍ਰਸੰਗ ਆ ਰਿਹਾ ਹੈ। ਪਹਿਲਾਂ ਜਹਾਂਗੀਰ ਨੇ ਕੱਲ੍ਹ ਵਾਲੇ ਪ੍ਰਸੰਗ ਵਿੱਚ ਸਵਾਲ ਜਵਾਬ ਕੀਤੇ, ਹਿੰਦੂ ਵੱਡਾ ਕਿ ਮੁਸਲਮਾਨ ਹੈ, ਤੁਸੀਂ ਬਹੁਤ ਵੱਡੇ ਪੀਰ ਹੋ, ਇਹ ਮੇਰੀ ਤਸੱਲੀ ਕਰਾਓ, ਜਵਾਬ ਦਿਓ, ਚੰਗਾ ਕੌਣ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਹੀ ਧਰਮਾਂ ਦੇ ਕਰਮ ਬਿਆਨ ਕਰਕੇ, ਜੋ ਮਜ਼੍ਹਬੀ ਕਰਮ ਨੇ ਇਹਨਾਂ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਹ ਹੈ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਹਾਵਾ ਤੀਰਥ, ਕੋਈ ਹੱਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਭਾਏ, ਕੋਈ ਪੜਾ ਵੇਦ, ਕੋਈ ਕਿਤੇਬ, ਕੋਈ ਸੋ ਓਡਾ ਨੀਲ, ਕੋਈ ਸੁਫੇਦ, ਕੋਈ ਕਹਾ ਤੁਰਕ, ਕੋਈ ਕਹਾ ਹਿੰਦੂ, ਕੋਈ ਬਾਦਸ਼ਾਹ ਭਿਸਤ ਸੋਈ, ਕੋਈ ਸੁਰ ਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤ। ਦੋਵਾਂ ਦੇ ਧਰਮ ਕਰਮ ਬਿਆਨ ਕਰਕੇ ਖੀਰ 'ਤੇ ਆਪਣਾ ਫੈਸਲਾ ਰੱਖਿਆ ਹੈ ਕਿ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤ। ਜਹਾਂਗੀਰ ਦੀ ਤਸੱਲੀ ਕਰਵਾਈ ਪੱਖਪਾਤ ਤੋਂ ਬਿਨਾਂ ਮਹਾਰਾਜ ਜੀ, ਜਿਵੇਂ ਜਹਾਂਗੀਰ ਦੀ ਤਸੱਲੀ ਕਰਾਈ, ਇਹਦੇ ਅਰਥ ਕਵੀ ਜੀ ਸੰਖੇਪ ਵਿੱਚ ਕਰ ਰਹੇ ਨੇ, ਪ੍ਰਸੰਗ ਆ ਰਿਹਾ ਹੈ। ਸਾਹਮਣੇ ਆਮਣੋ ਸਾਹਮਣੇ ਜਹਾਂਗੀਰ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਕਿਲ੍ਹੇ ਦੀ ਕਚਹਿਰੀ ਵਿੱਚ, ਉੱਥੇ ਦੁਸ਼ਟ ਚੰਦੂ ਅਤੇ ਹੋਰ ਜਿਹੜੀ ਚੰਡਾਲ ਚੌਂਕੜੀ ਹੈ, ਸੋ ਨਕਸ਼ਬੰਦੀ ਮੁਰਤਜ਼ਾ ਖਾਨ, ਸ਼ੇਖ ਫਰੀਦ ਬੁਖਾਰੀ ਹੋਰ ਬੈਠੇ ਨੇ। ਜਿਵੇਂ ਅੱਗੇ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਦੋਹਰਾ ਸ਼੍ਰੀ ਪਰਮੇਸ਼ਵਰ ਇਹ ਕਿਹਾ,
0: ਮਹਾਰਾਜ ਜੀ ਕਹਿਣ ਲੱਗੇ, ਬਾਦਸ਼ਾਹ ਜੋ ਸ਼੍ਰੋਮਣੀ ਪਰਮੇਸ਼ਰ ਹੈ, ਅਕਾਲ ਪੁਰਖ, ਉਹ ਤਾਂ ਇੱਕੋ ਹੀ ਹੈ,
1: ਝਗੜਾ ਤਾਂ ਦੋਏ ਬਤਾਏ,
0: ਪਰ ਆਪਸ ਵਿੱਚ ਝਗੜਾ ਕਰਦਿਆਂ ਹੋਇਆਂ, ਲੜਦਿਆਂ ਹੋਇਆਂ ਨੇ ਉਹਨੂੰ ਦੋ ਕਹਿ ਦਿੱਤਾ, ਹਿੰਦੂਆਂ ਦੇ ਅੱਲਾ, ਮੁਸਲਮਾਨ ਕਹਿੰਦੇ ਅੱਲਾ, ਹਿੰਦੂਆਂ ਦੇ ਰਾਮ ਰਾਮ, ਝਗੜਦਿਆਂ ਆਪਸ ਵਿੱਚ ਵਿਰੋਧ ਕਰਕੇ ਤੇ ਦੋ ਪੱਕੇ ਕਰ ਲਏ ਨੇ, ਹੈ ਉਹ ਇੱਕ ਹੀ ਹੈ।
1: ਸੁਣੋ ਸ਼ਾਹੋ, ਨਿਸ਼ਚਾ ਕਰੋ,
0: ਸੁਣਨਾ ਕਰੋ ਬਾਦਸ਼ਾਹ, ਇਸ ਗੱਲ ਦਾ ਨਿਸ਼ਚਾ ਕਰ ਲਓ ਸੁਣ ਕੇ,
1: ਏਕੋ ਰਾਮ ਖੁਦਾਏ,
0: ਇਹ ਰਾਮ ਜਾਂ ਖੁਦਾ ਨਾਮ ਦੋਵਾਂ ਧਰਮਾਂ ਦੇ, ਦੋ ਮਜ਼ਹਬਾਂ ਦੇ ਵੱਖੋ ਵੱਖਰੇ ਨਾਮ ਨੇ, ਪਰ ਇੱਕੋ ਹੀ ਹੈ, ਰਾਮ ਅਤੇ ਖੁਦਾ ਉਹ ਵੀ। ਰਾਮ ਰਾਮ ਦਾ ਭਾਵ ਹੈ ਜਿਹੜਾ ਰਮਿਆ ਹੋਇਆ ਆਮ ਸਾਰੇ, ਖੁਦ ਆਏ ਖੁਦ ਆਇਆ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਜਿਹਨੂੰ ਜਪਜੀ ਸਾਹਿਬ ਕਹਿੰਦਾ ਵੀ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਦਾਨ, ਐਸਾ ਉਹ ਸੱਚੇ ਪਾਤਸ਼ਾਹ ਹੈ। ਕਹਿਣ ਲੱਗੇ ਮਹਾਰਾਜ ਵੀ ਨਾਮ ਦੋ ਨੇ, ਪਰ ਇੱਕੋ ਰਾਮ ਖੁਦਾਏ, ਇੱਕੋ ਹੀ ਹੈ ਅਸਲ ਵਿੱਚ ਰਾਮ ਅਤੇ ਖੁਦਾ।
1: ਅਰਥ ਕਿਰਪਾਲ ਰਹੀਮ ਕੋ,
0: ਅਰਥ ਜਿਹੜਾ ਕਿਰਪਾਲੂ, ਕਿਰਪਾ ਅਤੇ ਰਹੀਮ, ਰਹਿਮਤਾਂ ਕਰਨ ਵਾਲਾ ਰਹੀਮ ਦਾ,
1: ਇੱਕੋ ਜਾਣਿਆ ਜਾਏ,
0: ਇੱਕੋ ਹੀ ਸਮਝਿਆ ਜਾਂਦਾ, ਅਰਥ ਇੱਕੋ ਹੀ ਹੈ, ਦੋਵਾਂ ਦੋਵੇਂ ਅਲਫਾਜ਼ ਦੋ ਨੇ,
1: ਪੱਖ ਬਾਦ ਕਰ ਪਰਸ ਪਰ,
0: ਦੋਵੇਂ ਜਿਹੜੇ ਹਿੰਦੂ ਅਤੇ ਮੁਸਲਮਾਨ ਨੇ ਉਹ ਪੱਖ ਬਾਦ ਕਰਕੇ ਨਾ, ਮੁਸਲਮਾਨ ਆਪਣਾ ਪੱਖ ਦਾ, ਆਪਣੇ ਪੱਖ ਦੀ ਗੱਲ ਕਰਦੇ, ਹਿੰਦੂ ਆਪਣੇ ਦੀ, ਪੱਖ ਬਾਦ ਪੱਖ, ਆਪੋ ਆਪਣਾ ਪੱਖ ਵੱਡਾ ਕਰਕੇ ਤੇ ਝਗੜੇ ਵਿੱਚ,
1: ਝੂਠੇ ਦੋਏ ਬਣਾਏ,
0: ਦੋਵੇਂ ਨੇ ਝੂਠੇ ਬਣਾ ਦਿੱਤਾ ਹੈ, ਦੋਨਾਂ ਨਾਮਾਂ ਨੂੰ ਝੂਠੇ ਬਣਾ ਦਿੱਤਾ ਹੈ। ਇੱਕ ਦੂਜਾ ਕਹਿੰਦਾ ਮੁਸਲਮਾਨ ਕਹਿੰਦਾ ਰਾਮ ਨੇ, ਰਾਮ ਕਾਫਰ ਹੈ, ਹਿੰਦੂ ਰਾਮ ਕਹਿਣਾ, ਹਿੰਦੂ ਕਹਿੰਦੇ ਆ ਮੁਸਲਮਾਨ, ਇਹਨਾਂ ਨੂੰ ਕਾਫਰ ਕਹਿੰਦੇ, ਮਲੇਸ਼ ਕਹਿੰਦੇ ਆ, ਦੋਨਾਂ ਨੇ ਝੂਠੇ ਬਣਾ ਦਿੱਤਾ ਹੈ ਦੋਵੇਂ ਨਾਮ ਹੀ। ਜੇ ਪੱਖਵਾਦ ਹੈ, ਈਰਖਾ ਅੰਦਰ, ਅਤੇ ਭਾਵੇਂ ਕੋਈ ਰਾਮ ਕਹੀ ਜਾਵੇ ਅਤੇ ਖੁਦਾ ਕਹੀ ਜਾਵੇ, ਦੋਨਾਂ ਨੇ ਝੂਠਾ ਹੀ ਆ ਜਪਿਆ ਹੋਇਆ।
1: ਹਮਰੋ ਮਤ ਹੈ ਅਪਰਭਿੱਦ,
0: ਸਾਡਾ ਜਿਹੜਾ ਆਪਦਾ ਆਪਦਾ ਮਤ ਹੈ, ਸਵੈਤੰਤਰ ਹੈ, ਇਹ ਦੋਵਾਂ ਤੋਂ, ਤੁਹਾਡੇ ਦੋਵਾਂ ਮਤਾਂ ਤੋਂ ਵੱਖਰਾ ਹੈ।
1: ਮਿਲਿਓ ਦੋਨਹੂੰ ਸਾਥ,
0: ਇਹ ਨਾਲ ਦੋਵਾਂ ਨਾਲ ਮਿਲਿਆ ਹੋਇਆ ਵੀ ਹੈ, ਵਿਰੋਧ ਵੀ ਨਹੀਂ ਅਸੀਂ ਕਰਦੇ ਇਹਨਾਂ ਦੋਵਾਂ ਨਾਵਾਂ ਦੇ, ਕਿਉਂਕਿ ਰੱਬ ਦੇ ਨਾਮ ਨੇ ਇੱਕੋ ਦੇ ਦੋਵੇਂ।
1: ਅਰ ਦੋਨੋਂ ਤੇ ਪ੍ਰਥਕ ਪੀ,
0: ਦੋਨਾਂ ਧਰਮਾਂ ਤੋਂ ਸਾਡਾ ਜਿਹੜਾ ਗੁਰਮਤ ਦਾ ਫਾਇਦਾ ਹੈ ਗੁਰਮਤ ਦੇ ਨਿਯਮ ਨੇ ਉਹ ਵੱਖਰੇ ਵੀ ਹਨ।
1: ਨਹੀਂ ਬਾਦ ਕੀ ਗਾਥ,
0: ਇਹ ਵੱਖਰੇ ਇਸ ਕਰਕੇ ਆ ਵੀ ਝਗੜੇ ਵਾਲੀ ਕੋਈ ਗੱਲ ਨਹੀਂ ਹੈ ਗੁਰੂ ਨਾਨਕ ਦੇ ਘਰ ਵਿੱਚ। ਜੇ ਝਗੜੇ ਵਾਲੀ ਗੱਲ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰ ਵੀ ਰਾਮ ਨਹੀਂ ਲਿਖਣਾ ਸੀ। ਮਹਾਰਾਜ ਖੁਦਾ ਵੀ ਆਇਆ, ਰਾਮ ਕਿੰਨੀ ਵਾਰ ਆਇਆ ਵੇਖ, ਹਰੀ ਸ਼ਬਦ ਜਿਹੜਾ ਸਾਰੇ ਧਰਮ ਗ੍ਰੰਥ ਵੇਦਾਂ ਵਿੱਚ ਵੀ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਝਗੜਾ ਨਹੀਂ, ਪੱਖਵਾਦ ਨਹੀਂ ਸਾਡੇ ਗੁਰਮਤ ਦੇ ਵਿੱਚ।
1: ਹੁਕਮ ਜਾਨ ਸਾਹਿਬ ਪ੍ਰਭੂ,
0: ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇਹ ਕਿਹਾ ਵੀ ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਜਿੰਨੇ ਤੇਰੇ ਨਾਮ, ਕਰੋੜਾਂ ਨਾਮ ਨੇ, ਮੈਂ ਸਾਰਿਆਂ ਤੋਂ ਬਲਿਹਾਰ ਜਾਂਦਾ, ਸਾਰੇ ਤੇਰੇ ਨਾਮ, ਤੂੰ ਇੱਕ ਹੈ ਇੱਕ ਆ। ਜਿਹੜੇ ਵੀ ਨਾਮਾਂ ਨਾਲ ਤੈਨੂੰ ਕੋਈ ਧਿਆਉਂਦਾ ਸੱਚੇ ਪਾਤਸ਼ਾਹ ਉਹ ਪ੍ਰਵਾਨ ਆ। ਹੁਕਮ ਜਾਨ ਸਾਹਿਬ ਪ੍ਰਭੂ, ਮਹਾਰਾਜ ਕਹਿਣ ਲੱਗੇ ਜਿਹਨੇ ਉਹ ਸਾਹਿਬ ਮਾਲਕ ਦੇ ਹੁਕਮ ਨੂੰ ਜਾਣਿਆ ਹੈ, ਪ੍ਰਭੂ ਦੇ ਨੂੰ
1: ਦੁੱਖ ਸੁੱਖ ਜਿਮ ਬਨ ਆਏ।
0: ਹੁਕਮ ਕੀ ਹੈ? ਉਹਦੇ ਹੁਕਮ ਵਿੱਚ ਸਾਧ ਸੰਗਤ ਜੀ ਦੁੱਖ ਸੁੱਖ ਆਉਂਦਾ ਹੈ ਸਾਨੂੰ, ਇਹ ਉਹਦਾ ਭਾਣਾ ਹੈ, ਹੁਕਮ ਹੈ। ਪਹਿਲਾਂ ਸੋਤੇ ਸਿੱਧ ਕੁਦਰ ਦੇ ਮਾਲਕ ਦਾ ਦੁੱਖ ਸੁੱਖ ਜਿਮ ਬਣ ਆਏ, ਜਿਹਨੇ ਹੁਕਮ ਨੂੰ ਮੰਨਿਆ ਵੀ ਦੁੱਖ ਸੁੱਖ ਜਿਵੇਂ ਵੀ ਬਣ ਆਵੇ ਉਹਨੂੰ ਕਬੂਲ ਕੀਤਾ ਹੈ।
1: ਹਰ ਖਤਰ ਹੈ ਸਦੀਵ ਹੀ,
0: ਤੇ ਸਦਾ ਹਮੇਸ਼ਾ ਹੀ ਜੋ ਖੁਸ਼ ਰਹਿੰਦਾ, ਜੇ ਦੁੱਖ ਆਉਣ 'ਤੇ ਵੀ ਵਾਹਿਗੁਰੂ ਦਾ ਭਾਣਾ ਮੰਨਦਾ, ਉਹਨੂੰ ਲਾਂਭਾ ਨਹੀਂ ਦਿੰਦਾ, ਤੇ ਸੁੱਖ ਆਉਣ 'ਤੇ ਵੀ ਉਹਦਾ ਸ਼ੁਕਰਾਨਾ ਜੋ ਕਰਦਾ ਹੈ।
1: ਦੋਸ਼ ਨਹੀਂ ਅਰ ਪਾਏ,
0: ਵਾਹਿਗੁਰੂ ਦੇ ਉੱਪਰ ਜਿਹੜਾ ਥੋੜ੍ਹਾ ਜਿੰਨਾ ਵੀ ਦੋਸ਼ ਨਹੀਂ ਦਿੰਦਾ ਹੈ ਕਿ ਰੱਬ ਨੇ ਮੈਨੂੰ ਦੁੱਖ ਦਿੱਤਾ ਹੈ, ਉਹਨੂੰ ਲਾਂਭਾ ਨਹੀਂ ਦਿੰਦਾ ਹੈ।
1: ਸਤਨਾਮ ਕੋ ਸਿਮਰਨ,
0: ਫਿਰ ਸਤਨਾਮ ਵਾਹਿਗੁਰੂ ਦਾ ਜੋ ਸਿਮਰਨ ਕਰਨਾ ਉਹਦੀ ਯਾਦ ਵਿੱਚ ਜੁੜਨਾ ਹੈ।
1: ਤਿਆਗਨ ਤਨ ਅਭਿਆਸ,
0: ਤੇ ਆਪਣੇ ਤਨ ਦੇ ਅਭਿਆਸ ਨੂੰ, ਹੋਮੈ ਆਦਿਕ ਨੂੰ, ਤਨ ਦੀ ਹੰਗਤਾ ਨੂੰ ਜੋ ਛੱਡਣ ਦਾ ਅਭਿਆਸ ਹੈ, ਤੇ ਵਾਹਿਗੁਰੂ ਦੇ ਸਤਨਾਮ ਦਾ ਸਿਮਰਨ ਜੋ ਕਰਨਾ ਹੈ।
1: ਤੀਨ ਹੋ ਤੇ ਪ੍ਰਭ ਕੋ ਮਿਲ ਹੈ,
0: ਇਹ ਤਿੰਨਾਂ ਗੁਣਾਂ ਦੇ ਨਾਲ, ਤਿੰਨਾਂ ਗੁਣਾਂ ਨੂੰ ਧਾਰਨ ਕਰਨ ਨਾਲ ਉਹ ਪ੍ਰਭੂ ਨੂੰ ਮਿਲ ਪਈਦਾ, ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮਤ ਦੇ ਅਨੁਸਾਰ। ਸਾਡਾ ਰੂਲ ਇਹ ਹੈ,
1: ਹੋਏ ਬ੍ਰਹਮ ਗਿਆਨ ਪ੍ਰਕਾਸ਼,
0: ਫਿਰ ਉਸ ਗੁਰਸਿੱਖ ਦੇ ਹਿਰਦੇ ਵਿੱਚ ਉਹ ਪੁਰਸ਼ ਦੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜਿਹਦੇ ਕੋਲ ਤਿੰਨ ਗੁਣ ਨੇ। ਬ੍ਰਹਮ ਗਿਆਨੀ ਉਹ ਹੀ ਹੁੰਦਾ ਜਿਹਨੇ ਤਿੰਨ ਗੁਣ ਧਾਰਨ ਕੀਤੇ, ਇੱਕ ਤੇ ਦੁੱਖ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖ ਭਾਣਾ ਮੰਨਦਾ, ਦੁੱਖ ਆਵੇ ਸੁੱਖ ਆਵੇ ਘਾਟਾ ਪਵੇ ਵਾਧਾ ਹੋਵੇ ਵਾਹਿਗੁਰੂ ਦੀ ਰਜਾ ਵਿੱਚ ਰਹਿੰਦਾ, ਸ਼ੁਕਰ ਵਿੱਚ ਰਹਿੰਦਾ, ਬ੍ਰਹਮ ਗਿਆਨ ਤਾਂ ਹੋਵੇ। ਅਤੇ ਦੂਜਾ ਹੈਗਾ ਵੀ ਤਨ ਦੀ ਹੰਗਤਾ ਨੂੰ ਛੱਡਣਾ, ਇਹ ਸਰੀਰ ਮੇਰਾ, ਹੰਗਤਾ ਮਮਤਾ ਛੱਡਣੀ, ਅਤੇ ਵਾਹਿਗੁਰੂ ਦਾ ਸਿਮਰਨ ਅਭਿਆਸ ਜਿਹੜਾ ਹਰ ਵੇਲੇ ਕਰਦਾ ਹਰ ਵੇਲੇ। ਇਹ ਤਿੰਨ ਗੁਣ ਜਿਹਨੇ ਧਾਰਨ ਕੀਤੇ ਨੇ ਉਹਨੂੰ ਬ੍ਰਹਮ ਗਿਆਨ ਹੁੰਦਾ, ਉਹ ਗੁਰਸਿੱਖ ਹੀ ਪਾਸ ਹੈ ਗੁਰੂ ਦੇ ਘਰ, ਵਰਨਾ ਜੇ ਤਿੰਨ ਗੁਣ ਧਾਰਨੀ ਕੀਤੇ ਭਾਵੇਂ ਸਾਰੀ ਜ਼ਿੰਦਗੀ ਮੱਥਾ ਟੇਕੀ ਜਾਓ, ਬ੍ਰਹਮ ਗਿਆਨ ਨਹੀਂ ਹੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ

0: ਇਹ ਸਰੀਰ ਵਿੱਚੋਂ ਅਸਰੀਰ ਦੇਖਣਾ ਵਾ। ਹਉਮੈ ਤਜਨ ਇਹਦੀ ਹੰਗਤਾ ਮਮਤਾ, ਜੋ ਇਹਦੇ ਨਾਲ ਕਮਾਇਆ ਉਹਦਾ ਹੰਕਾਰ ਛੱਡ ਦਿਓ। ਜੋ ਕੋਲ ਆ ਤੁਹਾਡੇ, ਬੰਦਾ ਇਹਦੇ ਵਿੱਚ ਹੀ ਹੰਗਤਾ ਮਮਤਾ ਵਿੱਚ ਹੀ ਜੀਂਦਾ ਵਾ, ਜਾਂ ਤਾਂ ਆਪਣੇ ਸਰੀਰ ਵਿੱਚ ਹਉਮੈ ਵਿੱਚ ਮੇਰ ਵਿੱਚ, ਜਾਂ ਜੋ ਇਹਦੇ ਨਾਲ ਬਣਾਇਆ ਪ੍ਰੋਪਰਟੀ ਦੇ ਵਿੱਚ ਹੀ ਸੁਤਾ ਰਹਿੰਦੀ। ਅਰ ਕਿਹਾ ਹਉਮੈ ਤਜਨ ਨਾਮ ਲਿਵਲਾਮ, ਹਉਮੈ ਨੂੰ ਤਜਨ ਦੀ ਦਵਾਈ ਹੈ ਵਾਹਿਗੁਰੂ ਦਾ ਨਾਮ, ਗੁਰੂ ਦਾ ਬਖਸ਼ਿਆ ਸਿਮਰਨ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਐਸਾ ਗੁਰਮੰਤਰ ਵਾਹਿਗੁਰੂ ਹੈ, ਹਾਹਾ ਹਿਰਦੇ ਵਿੱਚ ਹੈ, ਹਿਰਦੇ ਵਿੱਚ ਹੀ ਹਉਮੈ ਵਾ, ਹਉਮੈ ਨੇ ਟਿਕਾਣਾ ਕੀਤਾ ਹੋਇਆ, ਅੱਡਾ ਜਮਾਇਆ ਹੋਇਆ ਵਾ। ਸੋ ਹਾਹਾ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਿਆਂ ਹਉਮੈ ਦੇ ਰੋਗ ਨੂੰ ਮੁੱਢੋਂ ਹੀ ਪੁੱਟ ਦਿੰਦਾ ਵਾ, ਐਸੀ ਦਵਾਈ ਹੈ ਜਪ ਹਉਮੈ ਖੋਈ। ਜਿਹੜਾ ਹਉਮੈ ਨੂੰ ਛੱਡਣਾ, ਹਉਮੈ ਤਜਨ ਨਾਮ ਲਿਵਲਾਮਨ, ਬਾਬਾ ਜੀ ਨੇ ਕਿਹਾ ਨਾਮ ਵਿੱਚ ਗੁਰਮੰਤਰ ਵਿੱਚ ਚਿੱਤ ਬਿਰਤੀ ਨੂੰ ਜੋੜਨਾ, ਭਾਣਾ ਮੰਨਣ ਪੰਥੇ ਉਹ ਪਾਵਨ, ਅਤੇ ਫਿਰ ਭਾਣਾ ਮੰਨਣਾ ਦੁੱਖ ਸੁੱਖ ਆ ਗਿਆ ਉਹਦੀ, ਫਿਰ ਲਾਂਭਾ ਨਹੀਂ ਲਿਆ। ਇਹ ਪੰਥ ਪਵਿੱਤਰ ਆ ਗੁਰੂ ਨਾਨਕ ਨੇ ਦਿੱਤਾ ਗੁਰਸਿੱਖੋ, ਜੇ ਬ੍ਰਹਮ ਗਿਆਨ ਚਾਹੁੰਦੇ ਇੱਕ, ਇਹੀ ਉਪਦੇਸ਼ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਸੀ। ਜੇ ਕੋਈ ਪੁੱਛਦਾ ਸਤਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ, ਤੀਨੋ ਤੇ ਪ੍ਰਭ ਕੋ ਮਿਲਿਆ ਹੈ ਹੋਏ ਬ੍ਰਹਮ ਗਿਆਨ ਪ੍ਰਗਾਸ। ਮਹਾਰਾਜ ਜੀ ਕਹਿੰਦੇ ਜਹਾਂਗੀਰ ਸਾਡਾ ਗੁਰੂ ਨਾਨਕ ਦਾ ਮਤ ਇਹ ਹੈ, ਤਿੰਨਾਂ ਤੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਗੁਣਾਂ ਤੋਂ, ਅਤੇ ਉਹ ਰੱਬ ਨੂੰ ਮਿਲ ਪੈਂਦਾ ਹੈ ਜੀ। ਉਹ ਸਾਹਿਬ ਹੁਕਮ ਵਾਹਿਗੁਰੂ ਦਾ ਜੀ ਨੇ ਪਛਾਣੇ, ਕਹੋ ਨਾਨਕ ਪ੍ਰਭ ਸੋ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਲ। ਹੁਕਮ ਇੱਕ ਤਾਂ ਹੈ ਭਾਣਾ ਮੰਨਣਾ ਜੋ ਸੁਤੇ ਸਿੱਧ ਹੋ ਰਿਹਾ, ਦੁੱਖ ਸੁੱਖ ਬਿਰਤੀ ਇੱਕ ਗੁਰੂ ਕਾ ਹੁਕਮ ਹੈ, ਧਰਮ ਧਾਰਨ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪਣ ਦਾ ਹੁਕਮ, ਜਿਹੜਾ ਇਹ ਜੀ ਨੇ ਕਬੂਲਿਆ ਪ੍ਰਵਾਨ ਕੀਤਾ। ਆਲਸ ਛੱਡ ਕੇ ਨਾਮ ਜਪਿਆ ਜਿਸ, ਕੋਈ ਗੁਰਮੁਖ ਆ, ਕੋਈ ਗੁਰਸਿੱਖ ਆ, ਕੋਈ ਮਹਾਂਪੁਰਸ਼ ਆ। ਤੋ ਮਹਾਰਾਜ ਕਹਿਣ ਲੱਗੇ ਵੀ ਜਿਨ ਪ੍ਰਭ ਸਾਹਿਬ ਕਾ ਤਿੰਨ ਭੇਦ ਜਾ, ਜਿਹਨੇ ਹੁਕਮ ਪਛਾਣਿਆ ਗੁਰੂ ਦਾ, ਉਹ ਮਾਲਕ ਦਾ ਭੇਦ ਉਹਨੇ ਜਾਣਿਆ, ਉਹਨੇ ਉਹਨੂੰ ਪਾਇਆ ਹੈ।
1: ਹਿੰਦੂ ਹੋਏ ਕਿਆ ਤੁਰਕ ਹੋਏ,
0: ਭਾਵੇਂ ਹਿੰਦੂ ਹੋਵੇ ਜਾਂ ਕੋਈ ਤੁਰਕ ਹੋਵੇ ਮੁਸਲਮਾਨ ਹੋਵੇ,
1: ਤੀਨ ਹੋ ਜਿਨ ਹੋ ਕਮਾਏ,
0: ਜਿਸ ਨੇ ਵੀ ਇਹ ਤਿੰਨ ਗੁਣ ਕਮਾਏ ਨੇ, ਇਹ ਤਿੰਨ ਗੁਣਾਂ ਨੂੰ ਧਾਰਨ ਕੀਤਾ ਹੈ।
1: ਪਰ ਪਰੇ ਭਵ ਸਿੰਧ ਤੇ,
0: ਕੋਈ ਜਹਾਂਗੀਰ ਬਾਦਸ਼ਾਹ ਅਵਸ਼ ਇੱਕ ਦਿਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
1: ਜਨਮ ਕਲੇਸ਼ ਮਿਟਾਏ,
0: ਜਨਮਾਂ ਜਨਮਾਂ ਦੇ 84 ਲੱਖ ਜੂਨੀਆਂ ਦੇ ਜੰਮ ਪਏ ਮਰ ਪਏ, ਇਹ ਕਲੇਸ਼ ਜਿਹੜਾ ਬਹੁਤ ਵੱਡਾ ਦੁੱਖ ਉਹ ਮੇਟ ਲਵੇਗਾ, ਉਹ ਜੀਵਨ ਮੁਕਤ ਹੋ ਜਾਵੇਗਾ।
1: ਦੀਨ ਹੋ ਕੋ ਵਿਸਤਾਰ ਕਰ,
0: ਇਹ ਤਿੰਨਾਂ ਗੁਣਾਂ ਦਾ ਅਸੀਂ ਹੋਰ ਬਹੁਤ ਜ਼ਿਆਦਾ ਖੋਲ ਕੇ ਵਿਸਥਾਰ ਕਰੀਏ ਤਾਂ,
1: ਕਹਿ ਜੇ ਅਰਥ ਬਿਲਾਸ,
0: ਇਹਨਾਂ ਦੇ ਬਹੁਤ ਭਾਰੀ ਅਰਥ ਤੇਰੇ ਅੱਗੇ ਹੋਰ ਖੋਲ ਕੇ ਰੱਖੀਏ ਬਾਦਸ਼ਾਹ,
1: ਅਧਿਕ ਹੋਏ ਕਹਿ ਤੱਕ ਸੁਣੋ,
0: ਤਾਂ ਬਹੁਤ ਜ਼ਿਆਦਾ ਫਿਰ ਵੱਡੇ ਅਰਥ ਹੋ ਜਾਣਗੇ। ਕਹਿ ਤੱਕ ਸੁਣੋ, ਕਿੱਥੋਂ ਕੁ ਤੱਕ ਤੁਸੀਂ ਸੁਣ ਸਕਦੇ ਹੋ, ਤੁਸੀਂ ਇੰਨਾ ਚਿਰ ਬੈਠ ਨਹੀਂ ਸਕਦੇ ਹੋ।
1: ਛੂਟ ਹੈ ਬੰਧਨ ਜਾਲ,
0: ਜਿਸ ਕਰਕੇ ਸਾਰੇ ਬੰਧਨ ਜਿਹੜੇ ਛੁੱਟ ਜਾਣ, ਹੰਗਤਾ ਮਮਤਾ ਕਰਤਾ ਭੋਗਤਾ ਜੰਮਣ ਮਰਨ, ਇਹ 6 ਤਰ੍ਹਾਂ ਦੇ ਬੰਧਨ ਨੇ, ਇਹਦੇ ਕਰਕੇ ਆਵਾਗਮਨ ਹੈ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਬੰਧਨ ਖੁੱਲ ਜਾਂਦੇ। ਹੰਗਤਾ ਇਹ ਸਰੀਰ ਦੀ, ਮੇਰਾ ਸਰੀਰ, ਮਮਤਾ ਜੋ ਇਹਦੇ ਨਾਲ ਕਮਾਇਆ ਇਕੱਠਾ ਕੀਤਾ ਉਹਦੇ ਵਿੱਚ ਜੁੜੇ ਰਹਿਣਾ। ਹੰਗਤਾ ਮਮਤਾ ਕਰਤਾ ਭੋਗਦਾ, ਮੈਂ ਕਰਨ ਵਾਲਾ ਕਮਾਈ ਅਤੇ ਉਹਦਾ ਫਲ ਮੈਂ ਭੋਗਣ ਵਾਲਾ, ਮੈਂ ਇੰਨਾ ਖੱਟਿਆ ਕਮਾਇਆ ਵਾ, ਮੈਂ ਆਹ ਕੁਝ ਕੀਤਾ ਵਾ, ਮੈਂ ਉਹ ਕੀਤਾ ਵਾ, ਤਾਥੋਂ ਹੋਇਆ ਕੁਝ ਨਹੀਂ। ਸੋ ਇਹ ਹੈ ਹੰਗਤਾ ਮਮਤਾ ਕਰਤਾ ਭੋਗਤਾ ਅਤੇ ਜੰਮਣ ਮਰਨ, ਇਹਦੇ ਕਰਕੇ ਜੰਮਣ ਮਰਨ ਆਵਾਗਾਉਣੇ ਆ ਇਹ ਬੰਧਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੁੱਟ ਜਾਂਦੇ ਨੇ ਜੇ ਇਹਨਾਂ ਤਿੰਨਾਂ ਗੁਣਾਂ ਨੂੰ ਕੋਈ ਸਮਝ ਲਵੇ ਤਾਂ।
1: ਸੁਮੰਤਵੰਤ ਥੋਰੇ ਕਹੇ,
0: ਸੁਮੰਤਵੰਤ ਬਾਦਸ਼ਾਹ ਜਿਹੜੇ ਤੀਖਣ ਬੁੱਧੀ ਵਾਲੇ ਹੁੰਦੇ ਨਾ ਸਿਆਣੇ, ਉਹਨਾਂ ਨੂੰ ਥੋੜੇ ਬੋਲਾਂ ਨਾਲ ਹੀ ਥੋੜੇ ਬਚਨ ਕਹਿਆ ਹੀ
1: ਸਮਝ ਹੈ ਬਾਤ ਵਿਸਾਲ,
0: ਬਹੁਤ ਵੱਡੀ ਡੂੰਘੀ ਗੱਲ ਨੂੰ ਉਹ ਸਮਝ ਲੈਂਦੇ ਆ, ਉਹਨਾਂ ਦੇ ਅੱਗੇ ਸਾਰੀ ਗੱਲ ਖੋਲਣੀ ਨਹੀਂ ਪੈਂਦੀ, ਸਿਆਣੇ ਨੂੰ ਇਸ਼ਾਰਾ ਹੀ ਬੜਾ ਹੁੰਦਾ।
1: ਜਿਨ ਕੋ ਲੱਗੀ ਖੁਦਾਏ ਲੇਵ,
0: ਜਿਸ ਦੀ ਵੀ ਉਹ ਖੁਦਾਏ ਅਕਾਲ ਪੁਰਖ ਦੇ ਨਾਮ ਨਾਲ ਚਿੱਤ ਬਿਰਤੀ ਇਕਾਗਰ ਹੋ ਕੇ ਜੁੜ ਗਈ ਹੈ,
1: ਸਹੀ ਅਕਲ ਕਮਾਲ,
0: ਕੋਈ ਪੂਰਾ ਅਕਲ ਬੰਦ ਆ, ਕਮਾਲ ਆ ਉਹਦੀ ਅਕਲ, ਉਹ ਪ੍ਰਵਾਨ ਹੈ।
1: ਇਮ ਸਤਿਗੁਰ ਕੇ ਕਹਿਤ ਬਚ।

0: ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਫਰਮਾਉਂਦਿਆਂ ਹੋਇਆਂ ਕਚਹਿਰੀ ਵਿੱਚ
1: ਰਵ ਪਛਮ ਅਸਤਾਏ,
0: ਇੰਨੇ ਸਮੇਂ ਨੂੰ ਸ਼ਾਮਾਂ ਉਹ ਆਈਆਂ ਅਤੇ ਸੂਰਜ ਪੱਛੋਂ ਦੀ ਦਿਸ਼ਾ ਅਸਤ ਹੋ ਗਿਆ, ਡੁੱਬ ਗਿਆ।
1: ਸੰਧਿਆ ਲਖ ਕਰ ਸ਼ਾਹੋ ਤਬ,
0: ਸੰਧਿਆ ਤੱਕ ਜਦੋਂ ਸਾਂਝਾ ਜਿਹਾ ਸਮਾਂ ਹੋ ਗਿਆ ਨਾ, ਤਰਕਾਲਾਂ ਪੈ ਗਈਆਂ, ਧੁੱਪ ਹਟ ਗਈ, ਸੂਰਜ ਛਿਪ ਗਿਆ ਤੇ ਉਦੋਂ ਤੱਕ ਬਾਦਸ਼ਾਹ ਦੇ ਕੋਲ
1: ਕਰੇ ਬਿਸਰਜਨ ਗਾਏ।
0: ਬਾਦਸ਼ਾਹ ਨੇ ਮਹਾਰਾਜ ਜੀ ਨੂੰ ਵਿਦਿਆ ਕਰ ਦਿੱਤਾ, ਕਹਿਣ ਲੱਗਾ ਜਾਓ। ਭਾਵੇਂ ਚਰਚਾ ਹੋਰ ਵੀ ਲੰਬੀ ਚੌੜੀ ਬਹੁਤ ਹੋਈ ਹੈ, ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਨੇ। ਉਹਨੇ ਕਿਹਾ ਤੁਸੀਂ ਸੌ, ਮਹਾਰਾਜ ਨੇ ਤਸੱਲੀ ਕਰਾਈ, ਕਿਸੇ ਨੂੰ ਜਵਾਬ ਨਹੀਂ ਆਇਆ। ਅੱਗੇ ਬਾਣੀ ਉਚਾਰ, ਆਪਣੀ ਬਾਣੀ ਉਚਾਰੀ ਹੋਈ ਸਾਹਮਣੇ ਦਾ ਨਿਰਪੱਖ ਵਿਚਾਰ। ਫਿਰ ਉਹਨੇ ਕਿਹਾ ਤੁਸੀਂ ਸ਼ਹਿਜਾਦੇ ਨੂੰ, ਜਿਹੜੀਆਂ ਤੌਮਤਾਂ ਲਾਈਆਂ ਸਰਕਾਰ ਦੇ ਬਾਗੀ ਨੂੰ, ਜਿਹਨੂੰ ਦੇਸ਼ ਨਿਕਾਲਾ ਦਿੱਤਾ ਸੀ ਮੇਰੇ ਵੱਡੇ ਸ਼ਹਿਜਾਦੇ ਖੁਸਰੋ ਨੂੰ, ਪਨਾਹ ਦਿੱਤਾ। ਮਹਾਰਾਜ ਲੰਗਰ ਛਕਾਇਆ ਤੁਸੀਂ ਕਈ ਤਰ੍ਹਾਂ। ਮਹਾਰਾਜ ਕਹਿੰਦੇ ਵੀ ਤੇਰਾ ਪਿਤਾ ਵੀ ਤਾਂ ਲੰਗਰ ਛਕਦਾ ਸੀ ਗੋਇੰਦਵਾਲ ਆ ਕੇ ਅਕਬਰ, ਤੂੰ ਵੀ ਨਾਲ ਆਉਂਦਾ ਰਿਹਾ, ਅਤੇ ਜੇ ਤੇਰਾ ਪੁੱਤ ਛੱਕ ਗਿਆ ਤਾਂ ਫਿਰ ਕੀ ਹੋ ਗਿਆ? ਜਵਾਬ ਨਹੀਂ ਆਇਆ ਉੱਥੇ। ਫਿਰ ਕਹਿਣ ਲੱਗਾ ਜੀ ਹੋਰ ਨਹੀਂ ਤਾਂ ਚਲੋ ਇਸਲਾਮ ਜਿਹੜਾ ਮੁਹੰਮਦ ਸਾਹਿਬ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ, ਜਿਹੜੇ ਤੁਸੀਂ ਧਾਰਮਿਕ ਗੁਰੂ ਗ੍ਰੰਥ ਸਾਹਿਬ ਲਿਖੇ ਨੇ, ਉਹਨੇ ਤਾਂ ਉੱਥੇ ਪੁਸਤਕ ਹੀ ਲਿਖਿਆ ਇਤਿਹਾਸਕਾਰਾਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਣ ਲੱਗਾ ਵੀ ਮੁਹੰਮਦ ਸਾਹਿਬ ਜੀ ਦੀ ਪੁਸਤਤੀ ਦੇ ਬੋਲ ਲਿਖਦੇ ਹੋ ਅਲਫਾ। ਮਹਾਰਾਜ ਕਹਿੰਦੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚ ਆ, ਅਤੇ ਸੱਚ ਸੋ ਕਦੇ ਬਦਲਿਆ ਨਹੀਂ ਜਾ ਸਕਦਾ। ਇਹ ਧੁਰ ਕੇ ਬਾਣੀ ਹੈ ਬਾਦਸ਼ਾਹ, ਉਹਨੂੰ ਕੋਈ ਵੀ ਨਹੀਂ ਬਦਲ ਸਕਦਾ, ਭਾਵੇਂ ਖੁਦ ਅਸੀਂ ਹੋਈਏ। ਬਾਣੀ ਨੂੰ ਉਚਾਰਨ ਹਰ ਕਿਸੇ ਨੂੰ ਅਧਿਕਾਰ ਨਹੀਂ, ਉਹਦੇ ਵਿੱਚ ਕੋਈ ਰਲ ਗੱਡ ਹੋ ਜਾਵੇ। ਸੋ ਬਾਣੀ ਵਿੱਚ ਰਲ ਗੱਡ ਹੁੰਦੀ ਸੀ ਤਾਂਹੀਓ ਤਾਂ ਅਸੀਂ ਸਾਰੀ ਬਾਣੀ ਪਹਿਲਾਂ ਹੀ ਇਕੱਤਰ ਕਰਨੀ ਪਈ ਸਨ। ਹਜੇ ਪੰਜ ਸਰੂਪ ਧਾਰਨ ਕਰਨੇ ਨੇ ਹੋਰ, ਅਸੀਂ ਫਿਰ ਗੁਰਿਆਈ ਬਖਸ਼ਣੀ ਹੈ। ਇਸੇ ਕਰਕੇ ਤਾਂ ਵੀ ਰਲ ਗੱਡ ਨਾ ਹੋ ਜਾਵੇ। ਮੀਣੇ ਜਿਹੜੇ ਸੀ ਰਲਾ ਪਾ ਰਹੇ ਸੀ ਕੱਚੀ ਬਾਣੀ ਲਈ, ਇਹ ਕਦੇ ਨਹੀਂ ਹੋ ਸਕਦਾ, ਸੱਚ ਸੱਚ ਹੀ ਰਹਿੰਦਾ। ਮਹਾਰਾਜ ਜੀ ਨੇ ਕਿਹਾ ਇਹ ਸਮਝੌਤਾ ਨਹੀਂ ਕਰਾਂ। ਫਿਰ ਬਾਦਸ਼ਾਹ ਨੇ ਕਿਹਾ ਵੀ ਜਿਹੜਾ ਨਾਤਾ ਉਹ ਤੁਸੀਂ ਮੋੜਿਆ ਮੇਰੇ ਦੀਵਾਨ ਦੀ ਲੜ। ਮਹਾਰਾਜ ਜੀ ਨੇ ਕਿਹਾ ਇਹਨੇ ਆਪਣੇ ਆਪ ਨੂੰ ਚੁਬਾਰਾ ਕਿਹਾ ਸੀ, ਗੁਰੂ ਘਰ ਨੂੰ ਮੋਰੀ ਕਿਹਾ ਸੀ, ਨੀਵਾਂ ਦਿਖਾਇਆ, ਅਤੇ ਸਿੱਖਾਂ ਸੰਗਤਾਂ ਨੇ ਸਾਨੂੰ ਚਿੱਠੀ ਲੈ ਕੇ ਬੇਨਤੀ ਕੀਤੀ ਸੀ। ਸੱਚੇ ਪਾਤਸ਼ਾਹ ਕਹਿੰਦੇ ਕੋਈ ਚੁਬਾਰਾ ਲੱਭ ਲਵੇ ਆਪਦੇ ਵਾਸਤੇ, ਗੁਰੂ ਘਰ ਨੂੰ ਮੋਰੀਆਂ ਮਿਲ ਗਈਆਂ, ਸੰਗਤਾਂ ਦੇ ਨਾਲ ਗੁਰਸਿੱਖ ਪਰਿਵਾਰਾਂ ਨਾਲ ਨਾਤੇ ਹੋ ਗਏ ਨੇ, ਸਾਹਿਬਜ਼ਾਦੇ ਦੇ ਇੱਕ ਦੀ ਬਜਾਏ ਸਗੋਂ ਦੋ ਹੋਏ ਨੇ ਉਸੇ ਦਿਨ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਸਿੱਖਾਂ ਦੀ ਬੇਨਤੀ ਅਸੀਂ ਸੰਗਤਾਂ ਦੀ ਕਦੇ ਵੀ ਨਹੀਂ ਮੋੜ ਸਕਦੇ ਅੱਜ, ਭਾਵੇਂ ਤਨ ਚਲਿਆ ਜਾਵੇ, ਧਨ ਨਾਸ ਹੋ ਜਾਵੇ, ਪਰਿਵਾਰ ਖਤਮ ਹੋ ਜਾਵੇ, ਸਭ ਕੁਝ ਉਜੜ ਜਾਵੇ, ਪਰ ਗੁਰਸਿੱਖ ਦੇ ਬੋਲ, ਗੁਰਸੰਗਤਾਂ ਦੀ ਬੇਨਤੀ ਅਸੀਂ ਕਦੇ ਰੱਦ ਨਹੀਂ ਕਰ ਸਕਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਫਿਰ ਅਖੀਰ ਬਾਦਸ਼ਾਹ ਕਹਿਣ ਲੱਗਾ ਤੁਸੀਂ ਇਸਲਾਮ ਵਿੱਚ ਆ ਜਾਓ, ਮੁਹੰਮਦ ਦੀ ਉਮਤ ਨੂੰ ਧਾਰਨ ਕਰ ਲਓ, ਇਹ ਅਖੀਰਲਾ ਮੇਰਾ ਪੁਆਇੰਟ ਆ, ਨਹੀਂ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਤਸੀਹੇ ਜੀ ਕਾਨੂੰਨ ਯਾਸਾ ਮੁਤਾਬਕ ਮਹਾਰਾਜ ਨੇ ਕਿਹਾ ਸਾਨੂੰ ਪ੍ਰਵਾਨ ਹੈ, ਸਾਨੂੰ ਸ਼ਹੀਦੀ ਪ੍ਰਵਾਨ ਹੈ। ਸੱਚੇ ਪਾਤਸ਼ਾਹ ਜੀ ਨਾਲ ਲੰਮੀ ਚੌੜੀ ਚਰਚਾ ਹੋਈ, ਕਈ ਇਹ ਵੀ ਕਿਹਾ ਸੀ ਤੁਹਾਡੀ ਬਾਣੀ ਵਿੱਚ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ, ਦੋਹਾਂ ਨੂੰ ਨਿੰਦਿਆ। ਮਹਾਰਾਜ ਕਹਿੰਦੇ ਸਾਡੀ, ਅਸੀਂ ਸੱਚ ਨੂੰ ਕਬੂਲ ਕੀਤਾ, ਜਿਹੜੀ ਸੱਚ ਸੀ ਬਾਣੀ ਉਹ ਭਗਤਾਂ ਦੀ ਬਾਣੀ ਲਈ ਹੈ, ਅਖੰਡ ਰਹਿਤ ਬਾਣੀ। ਔਰ ਜੇ ਤੂੰ ਕਵੇਂ ਅਸੀਂ ਕਿਹਾ, ਅਸੀਂ ਨਹੀਂ, ਇਹ ਕੱਟੜ ਹਿੰਦੂ ਜਿਹੜਾ ਹਿੰਦੂ ਘਰਾਣੇ ਵਿੱਚ ਪੈਦਾ ਹੋਇਆ, ਜਿਹਦੇ ਮਾਂ ਪਿਓ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਵੇਰੇ ਉੱਠ ਕੇ ਠਾਕੁਰਾਂ ਦੀ, ਦੁੱਧ ਦਾ ਭੋਗ ਲਵਾਉਂਦੇ, ਉਹ ਭਗਤ ਨਾਮਦੇਵ ਜੀ ਹਿੰਦੂ ਦੀ ਬਾਣੀ ਹੈ, ਗੱਲ ਨਹੀਂ ਆਈ ਕਿ ਉਹਨੇ ਕਿਹਾ ਸੱਚ। ਜਦੋਂ ਉਹਨੂੰ ਪ੍ਰਕਾਸ਼ ਹੋ ਗਿਆ, ਪਤਾ ਲੱਗ ਗਿਆ ਵੀ ਹਿੰਦੂ ਅੰਨਾ ਤੁਰਕੂ ਕਾਣਾ ਵਾ, ਦੋਹਾਂ 'ਤੇ ਗਿਆਨੀ ਸਾਣਾ, ਜਦੋਂ ਬ੍ਰਹਮ ਗਿਆਨ ਹੋ ਗਿਆ ਵੀ ਐਵੇਂ ਪੱਥਰਾਂ ਨੂੰ ਪੂਜੀ ਜਾਂ, ਨਾ ਕੁਛ ਬੋਲਦਾ ਨਾ ਖਾਂਦਾ ਬਿਲਕੁਲ, ਅਤੇ ਮੁਸਲਮਾਨ ਕਹਿੰਦਾ ਮੱਕੇ ਵਿੱਚ ਹੀ ਹੈ, ਇੱਕ ਅੱਖ ਤੋਂ ਇੱਕ ਪਾਸੇ ਹੀ ਵੇਖਦਾ, ਦੂਜੀ ਕਾਣੀ ਕੀਤੀ ਪਈ ਹੈ ਦੂਜੇ ਬੰਨੇ ਵਿੰਨ। ਸੋ ਇਸ ਕਰਕੇ ਗੱਲ ਨਹੀਂ ਆਈ ਕੋਈ ਬਾਦਸ਼ਾਹ ਨੇ, ਤਾਂ ਉਸ ਵੇਲੇ ਮਹਾਰਾਜ ਨੂੰ ਇਸਲਾਮ ਵਿੱਚ ਲਿਆਉਣ ਵਾਸਤੇ ਜ਼ੋਰ ਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਸੇ ਤਰ੍ਹਾਂ ਵੀ ਸਮਝੌਤਾ ਨਹੀਂ ਕੀਤਾ। ਫਿਰ ਇਹ ਬਾਦਸ਼ਾਹ ਨੇ ਜਦੋਂ ਸ਼ਾਮਾਂ ਪੈ ਗਈਆਂ, ਲੰਬੀ ਚੌੜੀ ਕਚਹਿਰੀ ਲੱਗੀ ਸਾਧ ਸੰਗ ਜੀ, ਫਿਰ ਜਿਵੇਂ ਪ੍ਰੋਗਰਾਮ ਬਣਾਇਆ ਹੋਇਆ ਸੀ, ਮੁਰਤਜ਼ਾ ਖਾਂ ਗਵਰਨਰ ਸੀ, ਅਤੇ ਇਹਦੇ ਅਧੀਨ ਸੀ ਅਤੇ ਚੰਦੂ ਨੂੰ ਕਹਿ ਕੇ ਵੀ ਤੂੰ ਤੇਰੀ ਲੜਕੀ ਦਾ ਰਿਸ਼ਤਾ ਇਹਨਾਂ ਨੇ ਮੋੜਿਆ, ਤੂੰ ਦਸਤਾ ਬਣ ਹੁਣ। ਸੋ ਉਸ ਵੇਲੇ ਕੁਹਾੜਾ ਚੰਦੂ ਬਣਿਆ ਅਤੇ ਦਸਤਾ ਆਪ ਸੀ ਜਹਾਂਗੀਰ। ਦਸਤੇ ਦਾ ਕੁਹਾੜਾ ਬਣਾ ਕੇ ਅਤੇ ਚੰਦੂ ਦੇ ਹਵਾਲੇ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਕਰ ਦਿੱਤਾ ਸੀ ਇਹਨੇ। ਅਤੇ ਆਪ ਇਹਨੇ ਮਹਾਰਾਜ ਜੀ ਨੂੰ ਕਿਹਾ ਕਚਹਿਰੀ ਵਿੱਚੋਂ ਵੀ ਤੁਸੀਂ ਚਲੇ ਜਾਓ ਉੱਠਣ ਦਾ। ਅਤੇ ਨਾਲ ਹੀ ਚੰਦੂ ਨੂੰ ਕੀ ਕਹਿੰਦਾ
1: ਹੈ,
0: ਜਦੋਂ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਕਚਹਿਰੀ 'ਚੋਂ ਬਾਹਰ ਉੱਠੇ ਨੇ ਅਤੇ ਪੰਜਾਂ ਸਿੱਖਾਂ ਸਮੇਤ ਬਾਹਰ ਨਿਕਲਣ ਲੱਗੇ ਹਨ,
1: ਚੰਦੂ ਅਵਸਰ ਪਾਏ,
0: ਚੰਦੂ ਨੇ ਉਸੇ ਵੇਲੇ ਇਸ਼ਾਰਾ ਹੋ ਗਿਆ ਸੀ, ਮੌਕਾ ਪਾ ਕੇ ਕਿਲ੍ਹੇ ਤੋਂ ਬਾਹਰ ਨਹੀਂ ਜਾਣ ਦਿੱਤੇ ਅਜੇ।
1: ਮੈਲੇ ਜਾਵੋ ਨਿਜ ਸਦਨ,
0: ਕਿਹਾ ਉਸ ਵੇਲੇ ਵੀ ਆਪ ਜੀ ਦਾ ਹੁਕਮ ਆ ਜਿਵੇਂ ਮੈਂ ਆਪਣੇ ਘਰ ਲੈ ਜਾਂਦਾ ਵਾਂ,
1: ਰੱਖੋ ਸੇਵ ਕਰਾਏ,
0: ਮੈਂ ਰੱਖਾਂਗਾ ਉੱਥੇ, ਕਿਉਂਕਿ ਹੋਰ ਵੀ ਉੱਥੇ ਵਜ਼ੀਰ ਖਾਨ ਵਰਗੇ ਇਨਸਾਫ ਪਸੰਦ ਮੁਸਲਮਾਨ ਨੇ ਨਾ ਗੁਰੂ ਘਰ ਦੇ ਸ਼ਰਧਾਲੂ, ਜਿਨ੍ਹਾਂ ਦਾ ਸੁਖਮਨੀ ਸਾਹਿਬ ਦਾ ਪਾਠ ਹਰ ਰੋਜ਼ ਸੁਣਦਾ, ਜਿਹਦਾ ਰੋਗ ਦੂਰ ਹੋਇਆ ਵਾ, ਵੀ ਉਹ ਬਾਹਰ ਇਹ ਸੀ ਵੀ ਜਹਾਂਗੀਰ ਇਨਸਾਫ ਪਸੰਦ ਆ, ਲੋਕਾਂ ਵਿੱਚ ਰੌਲਾ ਨਾ ਪੈ ਜਾਵੇ। ਸੋ ਬਾਅਦ ਵਿੱਚ ਹੀ ਪਤਾ ਲੱਗੇ, ਇਸ ਕਰਕੇ ਉਹਨਾਂ ਨੂੰ ਬਹਾਨਾ ਇਹ ਲਾਇਆ ਗਿਆ ਵੀ ਸੇਵਾ ਕਰਨੀ। ਕਹਿਣ ਲੱਗਾ ਮੈਂ ਸੇਵਾ ਕਰਾਂਗਾ ਜੀ, ਮੈਂ ਲੈ ਕੇ ਜਾਂਦਾ ਵਾਂ,
1: ਸਮਝਾਵੋ ਸਭ ਬਾਰਤ,
0: ਮੈਂ ਇਹਨਾਂ ਨੂੰ ਨਹੀਂ ਸਮਝਦੇ ਤੇ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ ਦੇਵਾਂਗਾ ਬਾਦਸ਼ਾਹ ਸਲਾਮਤ।
1: ਤੁਮਰੀ ਦਿਸ਼ ਤੇ ਹੋਏ,
0: ਤੁਹਾਡੀ ਦਸ਼ਾ ਵੱਲੋਂ ਹੋ ਕੇ ਕੱਲ ਨੂੰ
1: ਲਿਆਉਂਦੇ ਲੱਖ ਸੁਖੇ ਨਹੀਂ,
0: ਉਹ ਲੱਖ ਜਿਹੜਾ ਜੁਰਮਾਨਾ ਇਹਨਾਂ ਨੇ ਸ਼ਹਿਜਾਦੇ ਨੂੰ ਪਨਾਹ ਦਿੱਤੀ ਆ, ਉਹ ਵੀ ਮੈਂ ਸੌਖਿਆਂ ਹੀ ਲੈ ਲਵਾਂਗਾ ਜੇ ਨਹੀਂ ਦਿੰਦੇ ਤਾਂ।
1: ਰੱਖੇ ਨਾ ਤਸਕਰ ਕੋਈ,
0: ਅਗਾਂਹ ਤੋਂ ਕੋਈ ਤਸਕਰ ਚੋਰ ਵੀ ਨਹੀਂ ਰੱਖਣਗੇ। ਇਹ ਵੀ ਉਂਝ ਲਾਈ ਸੀ ਤੋਮਤ ਬਈ ਗੁਰੂ ਮਹਾਰਾਜ ਨੇ ਚੋਰ ਰੱਖੇ ਹੋਏ, ਵੇਖੋ ਚੋਰੀਆਂ ਕਰਾਉਂਦੇ ਨੇ, ਇਹ ਦੁਸ਼ਟ ਚੌਂਕੜੀ ਨੇ, ਇਹ ਵੀ ਸ਼ਿਕਾਇਤਾਂ ਲਾਈਆਂ ਸਨ।
1: ਬਿਨਾਂ ਦੰਡ ਤੇ ਹਟ ਹੈ ਨਹੀਂ,
0: ਬਿਨਾਂ ਕਹਿਣ ਲੱਗਾ ਚੰਦੂ ਦੁਸ਼ਟ ਵੀ ਬਿਨਾਂ ਦੰਡ ਦੇਣ ਤੋਂ ਇਹ ਹਟਣਗੇ ਨਹੀਂ।
1: ਦੇਸ਼ ਨਾ ਹੋਏ ਆਰਾਮ,
0: ਦੇਸ਼ ਵਿੱਚ ਆਰਾਮ ਨਹੀਂ ਹੋਵੇਗਾ, ਪਰਜਾ ਨੂੰ ਸੁੱਖ ਨਹੀਂ ਮਿਲੇਗਾ।
1: ਕਰਿਓ ਨਿਆਵ ਈਮਾਨ ਤੁਮ,
0: ਤੁਸਾਂ ਨੇ ਧਰਮ ਮੁਤਾਬਕ ਹੀ ਨਿਆਂ ਨਿਆਂ ਜਿਹੜਾ ਉਹ ਕੀਤਾ ਹੈ।
1: ਸੋ ਜਿਸ ਜਗਤ ਅਬਰਾਮ,
0: ਤੁਹਾਡਾ ਬਾਦਸ਼ਾਹ ਸਲਾਮਤ ਬਹੁਤ ਸੋਹਣਾ ਜਸ ਹੋਵੇਗਾ ਦੁਨੀਆਂ ਦੇ ਵਿੱਚ, ਕਿਉਂਕਿ ਤੁਸੀਂ ਨਿਆਂ ਕਰਦੇ ਹੋ। 2 ਲੱਖ ਜੁਰਮਾਨਾ ਕਹਿੰਦਾ ਮੈਂ ਲਵਾਂਗਾ, ਮਹਾਰਾਜ ਨੇ ਕਿਹਾ ਸੀ ਜੁਰਮਾਨਾ ਕਰ, ਇਹ ਵੀ ਕਿਹਾ ਸੀ ਜੁਰਮਾਨਾ ਦੇ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਕੋਈ ਚੋਰੀ ਨਹੀਂ ਕੀਤੀ, ਜੁਰਮਾਨਾ ਚੋਰ ਔਰ ਚੱਕਿਆਂ ਨੂੰ ਲੱਗਦਾ ਵਾ, ਜੁਰਮਾਨੇ ਦੇ ਤੌਰ 'ਤੇ ਗੁਰੂ ਘਰ ਵੱਲੋਂ 1 ਵੀ ਪੈਸਾ ਨਹੀਂ ਦੇਵਾਂਗੇ ਅਸੀਂ। ਹਾਂ ਜੇ ਕੋਈ ਸਮਾਜ ਦਾ ਕੰਮ ਅੜਿਆ, ਕਿਤੇ ਖੂਹ ਲਵਾਉਣਾ, ਸਰੋਵਰ ਲਾਉਣਾ, ਕੋਈ ਹੋਰ ਲੋੜ ਹੈ, ਉਹਦੇ ਜੇ ਤੂੰ ਕਵੇਂ ਸਮਾਜ ਸੇਵੀ ਤੌਰ 'ਤੇ, ਅਸੀਂ ਦੁਨੀਆਂ ਵਾਸਤੇ ਸਭ ਕੁਝ ਵਾਰ ਨੂੰ ਤਿਆਰ ਹੈ। ਇਹ ਵੀ ਜਵਾਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਤਾਂ ਕਰਕੇ ਸਾਧ ਸੰਗਤ ਜੀ ਇਹ ਸ਼ਹੀਦੀ ਹੋਈ ਹੈ। ਸਤਿਗੁਰਾਂ ਦੀ ਇੱਥੇ ਸਮੇਂ ਦੀ ਸਮਾਪਤੀ ਹੈ। ਸੁਆਓ ਰਹਿੰਦਾ ਸਮਾਂ ਭਾਈ ਜਸਵੀਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਨੰਦਮਈ ਸ਼ਬਦ ਕੀਰਤਨ, ਬੈਰਾਗਮਈ ਸ਼ਬਦ ਕੀਰਤਨ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ।
1: ਮਿਨਾ ਦੰਡ ਤੇ ਹਟ ਹੈ ਨਹਿ, ਦੇਸ਼ ਨਾ ਹੋਏ ਆਰਾਮ, ਕਰੋ ਨਿਆਵ ਈਮਾਨ ਤੁਮ, ਸੋ ਜਿਸ ਜਗਤ ਅਬਿਰਾਮ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ। ਸੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰਭਾਗਾ। ਰੱਬ ਜੀ ਮੇਰੋ ਸੁਖਦਾਤਾ, ਸੰਤਨ ਕਾ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਵਿਨਾਸੀ ਤਾਹਿ ਜੀਵਨ ਬਿਲਕੀ ਜਾਸੀ। ਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਲਾ ਪੰਜ।

ਪੂਰਾ ਭੇਟਿਆ ਜਨਬੰਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋਣਾ ਤੂੰ ਨਹਿ ਚੁੱਕਾ ਹੈ ਨਿਕ ਨ ਜਾਈ ਉਹ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਤਮ ਕਰੋਟ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਮੀਤ ਸੋਹਿਲਾ ਰਾਗ ਗੌਰੀ ਦੀਪੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਨ ਕੀ ਹੈ ਹੋਏ ਵਿਚਾਰੋ ਘਰ ਗਾਵਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੋਏ ਰਹਾਉ ਨਿਤ ਨਿਤ ਜੀਅੜੇ ਮਾਲੀਆਂ ਤੇਰੇ ਦਾਨਾ ਕੀਰਤਨਾ ਪਵਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੋ ਤੇਲ ਜੇ ਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਮੇਲ ਕਰੇ ਹੋ ਪਹੁੰਚਾ ਸੱਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇ ਬਾਬਾ ਜੈ ਘਰ ਕਰਤੇ ਕੀਰਤੋ ਹੋਏ ਤੋ ਘਰ ਰਾਖਦਾਈ ਤੋਏ ਰਹਾਉ ਵਿਸੋਏ ਦਸਿਆ ਕਹੀਆ ਪਹਿਰਾ ਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਨੇਕ ਨਾਨਕ ਕਰਤੇ ਕੀਤੇ ਦੇਵੇਸ਼ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਦੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਦੁਆ ਜੰਤ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਕਹਿ ਸੋਹੇ ਕਾਉ ਸਹਿਸ ਮੂਰਤ ਨਨਾ ਏਕ ਸੋਈ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਜਨੋ ਹੋਇਆ ਜਿਤਿਆ ਸਾ ਕਿਰਪਾ ਜਲ ਦੇ ਅਨੰਤ ਪਾਰਿ ਚੁਕਾਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਂਕਾ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉ ਪੁੰਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧ ਨ ਜਾਣਿਆ ਤਿਨੰਤਰ ਹੋਂ ਮੈਂ ਖੰਡਾ ਹੇ ਜਉ ਜਉ ਚਲ ਹੈ ਚੁਬੈ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਲੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੋਹੇਲਾ ਔਧ ਘਟ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਬੇਕਾਰ ਸੰਤੇ ਮਹਿ ਕਰਿਓ ਬ੍ਰਹਮ ਗਿਆਨੀ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਹ ਆਏ ਸੋਈ ਬਿਹਜ ਹੋ
ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਔਰ ਨਾ ਹੋਏ

ਸਹੁੰ ਕੁਰ ਸਹੁੰ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀ ਐ।

ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹੋ ਤੋ ਦੁੱਧੈ ਕੋ ਜਾਵਹੋ ਦੁੱਧ ਕਰਮ ਪੁੰਨ ਸੁਰਤ ਸੁਬਾਇਣ ਹੋਏ ਨਿਰਾਸ ਜਮਾਵਹੋ ਭਾਂਡਾ ਧੋਏ ਬੈਸ ਧੂਪ ਦੇ ਵਹੋ ਤੋ ਦੁੱਧੈ ਕੋ ਜਾਵਹੋ ਦੁੱਧ ਕਰਮ ਪੁੰਨ ਸੁਰਤ ਸੁਬਾਇਣ ਹੋਏ ਨਿਰਾਸ ਜਮਾਵਹੋ ਜਪੋ ਥਾਇ ਕੋ ਨਾਮਾ ਅਵਰ ਨਿਰਾ ਫਲ ਕਾਮਾ ਰਹਾਓ ਇਹ ਮਨ ਈਟੀ ਹਾਥ ਕਰੋ ਫੁਰ ਨੇਤਰੋ ਨੀਤ ਨ ਆਵੈ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਜ ਅੰਮ੍ਰਿਤ ਪਾਵਹੋ ਮਨ ਸੰਪਟ ਜਿਤ ਸਰਸਰ

Vai, crudi. ਸਤਨਾਮ ਏਕੋ ਸ੍ਰੀ ਵਾਹਿਗੁਰੂ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਕ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਨਾ ਹਲ ਵਿਟਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁੜੀਆ ਭਾਰ ਸਹਿਸ ਸਿਆਣਪ ਲੱਖ ਹੋਹੀ ਤੱਕ ਨ ਚੱਲੈ ਨਾਲ ਕਿਸ ਚਿਆਰਾ ਹੋਈ ਹੈ ਕਿ ਕੂੜਾ ਤੁੱਟਾ ਪਾਲ ਮਰਜਾਈ ਚਰਣਾ ਨਾਨਕ

ਲਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮ ਇਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜਿਆ ਤਾਂ ਹੋਵੇ ਕਰਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜੜਾ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਈ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖਾ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੀਂਦਾ ਤੇ ਲੈਂਦੀ ਥੱਕ ਪਾਹੇ ਚੁੱਕਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਬਿਕਸਾ ਵੀ ਪ੍ਰਵਾਹੁ ਸੱਚ ਸਾਹਿਬ ਸੱਚ ਨਾਈ ਭਾਖੇ ਆਪਾ ਉਪਾ ਰੱਖਿਆ ਹੈ ਮੰਗਿਆ ਹੈ ਦੇਹ ਦੇਹ ਦਾਤ ਕਰੀਦਾ ਤਾਰ ਫੇਰ ਕੇ ਅੱਗੇ ਰੱਖੀ ਹੈ ਜੇ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਸਨੂੰ ਤੇਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਗਰੀ ਮੋਖ ਦੁਆਰ ਨਾਨਕੀ ਵੈ ਜਾਣੀਆਂ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਭਰ ਹਸ ਕਰ ਲੈ ਜਾਏ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹੇ ਅਸਮਾਈ ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਓ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਹਾਈ ਕਰੇ ਜੇ ਤੀ ਸਿਰ ਟੋਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਉਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਓ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥਨਾਵਾ ਜੇਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਉਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਯਾਰ ਜਾਂ ਹੋਰ ਦਿਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਈ ਚੰਗਾ ਨਾ ਉਰਖਾਇਕਾ ਜਸ ਕੀਰਤ ਜਗ ਲਏ ਜੇ ਤਿਸ ਨਗਨ ਨਾ ਵੀ ਤਾਂ ਵਾਤ ਨ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਹੈ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੀ ਸੁੜਿਆਏ ਸਿੱਧ ਪੀਰ ਸੁਰਨਾਥ ਸੁੜਿਆਈ ਧਰ ਤਬਲੇ ਆਕਾਸ ਸੁੜਿਆ ਦੀਪ ਲੋ ਪਾਤਾਲੋ ਸੁੜਿਆ ਪੋਹਿਣ ਸਕਿਆ ਕਾਲੋ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆਈ ਸਰਵਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਾ ਤਨ ਭੇਦਉ ਸੁਣਿਆ ਸਾਸਤ ਸਿਮਰਤ ਵੇਦਉ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਹੋ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਹੋ ਸੁਣਿਆ ਇਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿਕਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨਾ ਮਾਰਗ ਟਾਕ ਨੂੰ ਪਾਏ ਮੰਨਾ ਪਤ ਸੰਪਰਗੜ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਿਵਾਰ ਸਾਧਾਰ ਮੰਨਾ ਤਰੈ ਤਾਰੀ ਗੁਰਸਿੱਖ ਮੰਨਾ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਿਰਗਹਿਮਾਨ ਪੰਚੇ ਸੁਹਾ ਦਰਲਾ ਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾ ਹੀ ਸਮਾਰ ਧਾਵਲ ਧਰਮ ਦਾ ਆਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋ ਐਸਟਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ
ਜੇ ਜਾਤ ਰੰਗਾ ਕੇ ਨਾਵ ਸੁਣਾ ਲਿਖਿਆ ਬੁੜੀ ਕਲਾ ਵੇਹੂ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੌਣ ਕੋ ਤੋ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਰਣਾ ਹਰ ਹਰਦਾਸ ਅਸੰਖ ਭਗਤ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਵਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆਰ ਕੂੜੇ ਫਰਾਹੇ ਸੰਖ ਮਲੇਸ਼ਵਰ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਵ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਿਕਾਰ ਜਿਨ ਇਹ ਲਿਖੇ ਤਿਸਰਣ ਆਹੇ ਜੇ ਪਰਮਾਹੇ ਤਿਵ ਤਿਪਾਹੇ ਜੇਤਾ ਕੀਤਾ ਤੇਤਾ ਨਾਵ ਨਾਵੈ ਨਾਹੀ ਕੋ ਥਾਓ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦੱਸ

ਬਾਬੂ ਉੜ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪਾ ਨਾਵੇ ਕੈ ਲੰਘ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾ ਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਕੁੰਨੀ ਆਵੋ ਹੋ ਜਾਵੋ ਤੀਰਥ ਤਪ ਦਇਆ ਦਾ ਦਾਨ ਜੀ ਕੋ ਪਾਵੇ ਤਿਲਕਾ ਬਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਰਤੀਤ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾ ਸਾਤ ਬਾਣੀ ਬਰਮਾਓ ਸਤ ਸੋ ਹਾੜ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਲ ਤੀ ਬਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡ ਤੀਜੀ ਹੋਆ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾ ਹੋਣਾ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾ ਕਿਵ ਸਾਲਾ ਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾਹੋ ਹੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਵਾਗਾਸਾ ਅਗਸ ਓੜਕ ਓੜਕ ਭਾਰਤ ਕੇਵੀ ਕਹਿਣਕ ਵਾਤ ਹੋ ਸਹਿ ਸੋ ਅਠਾਰਾਂ ਕਿਹਨ ਤੇ ਵਾਸਲੂ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਰਾ ਹੀ ਸਾਲਾ ਹੇ ਤੀ ਸੁਰਤਨ ਪਾਈਆ ਨਦੀਆਂ ਤੈ ਵਾਹ ਪਵਹ ਸੰਬੰਧ ਨਾ ਜਾਣੀਆਂ ਹੈ ਸੁਮਨ ਸਾਹਿਬ ਸੁਲਤਾਨ ਗ੍ਰਹਿ ਸੇਤੀ ਮਾਲ ਤਣ ਕੀ ਤੁਲਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣਾ ਅੰਤ ਅੰਤ ਨਾ ਕਰਣਾ ਦੇਣਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣਾ ਕੋਈ ਬਹੁਤਾ ਕਹੀ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਬੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨੂੰ ਨਤਮਾਈ ਕੀਤੀ ਮੰਗਾ ਜੋ ਵਪਾਰ ਕੀਤੇ ਅਗਲਤ ਨਹੀਂ ਵਿਚਾਰ ਕਿਤੇ ਖਪਟਾ ਵਿਕਾਰ ਕੀਤੇ ਲੈ ਲੈਮ ਕਰਪਾਹੀ ਕੀਤੇ ਮੁਰੂ ਕਾਹੀ ਖਾਹੀ ਕੀਤੇ ਅਦੂਤ ਭੁੱਖ ਸਤ ਮਾਰੇ ਪੇ ਦਾਤੇਰੀ ਦਾਤਾਰ ਬੰਦ ਕਲਾਸੀ ਪਹਾੜਾ ਹੋਏ ਹੋ ਰਾਤ ਨਾ ਸਕਿਆ ਕੋਈ ਜੀ ਕੋ ਖਾਏ ਕੋ ਅੱਖ ਨੂੰ ਪਾਏ ਉਹ ਜਾਣਾ ਜੀਤੀ ਅਮੋਹ ਖਾਏ ਆਪੇ ਜਾਣਾ ਆਪੇ ਦਿਆ ਕਹਿ ਸੇ ਪਿਹ ਕਹੀ ਕਿ ਜਿਸ ਨੂੰ ਬਖਸੇ ਸਿਫਤ ਸਾਲਾ ਹਰ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਆਵਹ ਮੁਲਾ ਜਾਹੀ ਮੁਲ ਭਾਇ ਮੁਲਾ ਸਮਾਹੀ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪਰਵਾਣ ਮੁਲ ਬਖਸੀ ਸਮਰਣੀ ਸਾਣ ਮੁਲ ਕਰ ਮੁਲ ਪੁਰਬਾਣ ਅਮੁੱਲ ਅਮੁੱਲੇ ਆਖੇ ਨਾ ਜਾਏ ਆਖਾ ਕਰਹਿ ਲਿਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜੇ ਕਰੈ ਵਿਖਿਆਣ ਆਖੇ ਬ੍ਰਹਮੇ ਆਖੇ ਇੰਦੁ ਆਖੇ ਗੋਪੀ ਤੈ ਗੋਬਿੰਦ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸਵਰ ਨਾਲ ਮੁੰਜਣ ਸੇਵ ਕੀਤੇ ਆਖੇ ਅੱਖ ਨੂੰ ਪਾਹੀ ਕੀਤੀ ਕਾਹੇ ਕਹਿ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਕਾਇਆ ਕੁਸ ਕਹਿ ਕੇ ਕੇ ਜੇ ਬੜ ਭਾਵੈ ਤੇ ਬੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੁਲ ਵਿਗਾੜੋ ਤਲਕਿਆ ਸਰਗਾ ਬਾਰਾ ਗਾਵਾਰ ਸੋ ਦਰ ਕੇ ਹਾਸੋ ਕਰਕੇ ਹਾਜਤ ਪੈ ਸਰਬ ਸੰਭਾਲੀ ਬਾਜੀ ਨਾਦ ਅਨੇਕਾ ਸੰਖਾ ਕੀਤੀ ਬਾਵਣ ਹਾਰੀ ਕੀਤੀ ਰਾਗ ਭਰੀ ਸਿਉ ਕਹਿਣ ਕੀਤੀ ਗਾਵਣ ਹਾਰੀ ਗਾਵੈ ਹੈ ਤੋਹ ਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਤੁਰਗਾ ਮੱਚ ਪਿਆਲੇ ਗਾਵਨ ਨਤਨੋ ਪਾਈ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਕਾਣੀ ਚਾਰੀ ਗਾਵੈ ਖਾਣ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋਤ ਭਾਵਣ ਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤਨਿਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜੈਨ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਕਰਣਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਉਪਰਤੀਤ
ਭਾਈ ਪੰਥੀ ਸਭ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤੁਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜਗਦ ਵੀ ਕੋਵੇ ਸੋ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਗੀ ਰਹਿ ਦਿਸ ਦੇਵੜਾ ਸਾਧ ਸੰਯੋਗ ਵਿਯੋਗ ਦੁਇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤੁਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜਗਦ ਵੀ ਕੋਵੇ ਏਕਾ ਮਾਈ ਜੁਪਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜੁਪਤ ਸੁਭਾਵੈ ਤਵ ਚਲਾਵੈ ਜਿਵ ਹੋਵੈ ਪ੍ਰਵਾਨ ਉਹ ਵੇਖੈ ਉਹਨਾਂ ਨਦਨ ਲਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗਦ ਏਕੋ ਵੇ ਸਾਸਨ ਲੋਏ ਲੋਏ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੁ ਆਦੇਸ਼ ਤਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਏਕੋ ਵੇ ਸ ਇੱਕ ਦੂਜੀ ਬੋ ਲੱਖ ਹੋ ਹੀ ਲੱਖ ਹੋ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪੜੀ ਆਉ ਚੜੀਆ ਹੋਏ ਅੱਕੀ ਸੋ ਸੁਣ ਗੱਲਾਂ ਆਕਾਸ਼ਕੀ ਕੀਟਾ ਆਈ ਰੀਸ ਨਾਨਕ ਨਗਦੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰੂ ਪਾਵਣ ਪਾਣੀ ਅਗਨੀ ਪਾਤਾਲੂ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲੂ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋ ਹੁਣ ਪੰਜ ਪਰਿਵਾਰ ਨਦਰੀ ਕਨ ਪਵੈਨੀ ਸਾਣ ਕੱਚ ਪਕਾਈ ਉੱਥੇ ਪਾਇ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਕਾਟ ਕੜੀਆ ਹਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤਲ ਲਿਆਂਦੇ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਰਾਧ ਬਲੋਧ ਕੋੜ ਆਨੰਦ ਸਰਬ ਖੰਡ ਕੀ ਬਾਣੀ ਰੂਪ ਤਿਥੈ ਘਾੜ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਆ ਸੁਰਤ ਮਤ ਮਨ ਬੁੱਧ ਤਿਥੈ ਘੜੀਆ ਸਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਬਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੀ ਜਾਹੇ ਜਿਨ ਕਾ ਰਾਮ ਸੈਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੇ ਕੋ ਕਥੈ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਗਤ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਉ ਧੀਰ ਸੁਨਿਆਰ ਹਨਵਤ ਵੇਦ ਹਥਿਆਰ ਭਾਉ ਖੱਲਾ ਗੁਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿੱਥ ਢਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ

ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚੇਹਨ ਅਰਬਰਨ ਜਾਤ ਅਰ ਪਾਤ ਮਹਿਨ ਜਹਿ ਰੂਪ ਰੰਗ ਅਰ ਰੇਖ ਭੇ ਕੋ ਕਹਿਣ ਸਿਖਤ ਕੇ ਹੈ ਚਲ ਮੂਲ ਤਰ ਭਾਉ ਪ੍ਰਕਾਸ ਮਿੱਤੋ ਕਹਿ ਜੈ ਕੋਟ ਇੰਦਰ ਦਰਾਣ ਸਾਹਿ ਸਾਰਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤੁ ਭੁਜੰਗ ਪ੍ਰਿਆਤ ਛੰਦ ਨਮਸਤ ਬੰਗ ਅਕਾਲੀ ਨਮਸਤ ਬੰਗ ਕਿਰਪਾਲੀ ਨਮਸਤ ਗਰੂਪੇ ਨਮਸਤ ਗਰੂਪੇ ਨਮਸਤੰਗ ਪੇਕੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹਿ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾ ਨਮਸਤੰਗ ਨੇਕਾਇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਡਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਜਲਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਧਵੇ ਨਮਸਤ ਸਦਵੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਵ ਰੂਪੇ ਨਮ ਸਰਵ ਭੂਪੇ ਨਮ ਸਰਵ ਖਾਪੇ ਨਮ ਸਰਵ ਥਾਪੇ ਨਮ ਸਰਵ ਕਾਲੇ ਨਮ ਸਰਵ ਪਾਲੇ ਨਮਸਤਸ ਦੇ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਵ ਗਾਉਣੇ ਨਮ ਸਰਵ ਭਾਉਣੇ ਨਮ ਸਰਵ ਰੰਗੇ ਨਮ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲਿਖਾ ਭੇਕਾ ਨਾਮ ਹੈ ਕਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਦਹਨ ਹੈ ਤ੍ਰਿਵਰਗਿਆ ਸਰਗਿਆ ਨੀਲਿਆ ਨਾਦਿਆ ਜਿਹਾ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਭਾਜਿਆ ਝੂਜਿਆ ਝਾਜਿਆ ਮੀਕਾ ਪੀਕਾ ਧਾਦੂ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਲੀਕ ਹੈ ਨਿਰਲੰਭ ਹੈ ਅਸਮ ਹੈ ਅਗਮ ਹੈ ਅਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਬਾਨ ਹੈ ਨਦਾਨ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥ ਨਿਸੰਗੀ ਪਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮਿਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੀਏ ਭਰਮੀਏ ਭੋਗੀਏ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮ ਪ੍ਰੇਤ ਪ੍ਰੇ ਦੇਵੇ ਸੁਰ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮ ਦਾਨ ਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੇ ਨਮਸਤੰਗ ਸਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ
सदा सिद्ध दाव बुद्धावृत करता अधो अर्द अर्दम अगंग ओघर्ता परम परम परमेश्वरम पुष्पालंग सदा सर्वदास दाता दयालंग छेदी भेदी नाम काम स्वस्थ उपराधी समस्त सदाम तेरा दूर चात्री छंद जले है थले है पीत है पे है प्रभु है जुग है देश है पीसा है पुजा हूँ प्रयत छंद अगाधे अबाधे आनंदी स्वरूपे नमस्त माने समस्त निदाने नमस्तवंग निंडाते नमस्तवंग प्रमाते नमस्तवंग गंजे नमस्तवंग पंजे नमस्तवंग काले नमस्तवंग पाले नमो सर्वदेशे नमो सर्वपेशे नमो राजराजे नमो साहसाजे नमो साह साहे नमो बाह बाहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञान नमो सर्वजीतंग नमो सर्वपीतंग नमो सर्वज्ञानंग नमो परमतारंग नमो सर्वमंत्रंग नमो सर्वजंत्रंग नमो सर्वदृशंग नमो सर्वकृष्णंग नमो सर्वरंगे त्रिपंगी अरंगे नमो जीव जीवंग नमो बीज बीजे अखे जय पीजे समसंग प्रसिजे कृपालंग स्वरूपे कुकर्म प्रणासी सदा सर्वदा हृदय सदक निवासी चरपण छंद त्वा प्रसाद अमृत कर्मे अमृत धर्मे अखर जोगी अचल भोगी अचल राजे अटल साजे अखर तरमंगल अकर्म सर्वंग दाता सर्वंग ज्ञाता सर्वंग पानी सर्वंग मानी सर्वंग प्राणु सर्वंग त्राणु सर्वंग भुगता सर्वंग युक्ता सर्वंग देवंग सर्वंग भेवंग सर्वंग काली सर्वंग पाली रूआल छंद त्व प्रसाद आद रूप अनाद मूर्त जौन पुरख पारु सर्वमान त्रिमान दे भेवाद उदार सर्व पालक सर्व कालक सर्व कोपन काल जत्र तत्र विराज ही अवधूत रूप साल नाम ठाम न जात जाकर रूप रंग न रेख आदि पुरख आधार मूर्ता जौन आदि सेख देश और नपेश जाकर रूपरेख नराग जत्र तत्र दिशा विशा हो फैले और राग नाम काम विहीन पेख तम न जाय सर्वमान सर्वत्र मान सदा मानता है एक मूर्त अनेक दर्शन कीन रूप अनेक खेल खेल अखिल किरणंत को फिर एक देव न जान ही जेह और कतेब रूप रंग न जात पासो जान ही कह जेब तात्मात न जात जागर जन्म वरण बही नव चक्र बकर पिराई चतर चाक मान ही पुरति नौ लोग चौदह के बिखर जग जापी जह जाप आद देव अनाद मूर्था पिस बह जे थाप परम रूप अपनीत मूर्त पूर्ण प्रख पारु सर्व विश्व रच सुजियम पवग्रण भजन हारु काल हीन कला संयुक्त काल पुरख देसो धर्म धाम सो भरम रत भूता लख भेस अंग राग नरंग जा कै जात पात न नाम गर्भगंजन दृष्ट भजन मुक्त दाय काम आप रूप अमीक अनुसत एक पुरख अवधूत गर्भगंजन सर भंजन आदि रूप अशूत अंग हीन अभंग नात्मिक पुरख पार सर्व लायक सर्व कायक सर्व को प्रतपारु सर्व गंता सर्व हंता सर्व त्यन भेक सर्व शासन जानि जय रूप रंग रेख परम वेद पुराण जाक है नेत भक्त नित कोट सिमरत पुराण शासन न आवि वह चित गुण गानु दारु महिमा पारसन भंग मन अंगन भव प्रकाश निस्त्र नास राजन बाहु साहन साहु राजन राज भान भन दे भन देव महान इंद्र इंद्र बालन बाल रंक रंक कालन काल अनुभूत अंग आबा भंग गत मित पार गुण गर पार अनुभूत अंग आबा भंग गत मित पार गुण गर्व दार मोन गण प्रणाम निर्भय निकाम आत दत्त प्रचंड मित गत अखंड आलिस कर्म अदृसा धर्म सर्वा प्रणाडे अंडन बढ़े चाचरी छंद त्व प्रसाद गोबिंदे मकंदे उदारे पारे हरियम करिंग नामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र वाने चतर चक्र दाने चाचरी छंद न सत्र न मित्र न परम न पितर न कर्म न काय जन्म अजाय न सत्र न मित्र न परम न पितर न कर्म न काय जन्म अजाय न चित्र न मित्राय परे पवित्राय प्रतिशय अदिशय अदृश्य अकृश्य भगवती छंद त्व प्रसाद कास्ते
ਕਿ ਆਛਜ ਦੇਸਾਂ ਕਿ ਆਭਿਜ ਪੇਸਾਂ ਕਿ ਅਗੰਜ ਕਰਮਾਂ ਕਿ ਅਭੰਜ ਪਰਮਾਂ ਕਿ ਅਭਿਜ ਲੋਕਾਂ ਕਿ ਆਦਤ ਸੋਕਾਂ ਕਿ ਅਵਧੂਤ ਭਰਨਾ ਕਿ ਵਿਭੂਤ ਕਰਨਾ ਕਿ ਰਾਜਨ ਪ੍ਰਭਾਂ ਕਿ ਤ੍ਰਭੰਗ ਤੋਂ ਜਾਏ ਕਿ ਸੁਖ ਭਰਨਾ ਕਿ ਸਰਬਾ ਭਰਨਾ ਕਿ ਜਗਤੰਗ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਲਪਹ ਅਨੂਪੈ ਕਿ ਆਦਿ ਅਦੇਵੈ ਕਿ ਆਪ ਭੇਵੈ ਕਿ ਛਤਰੰਗ ਵਿਹਿੰਦੈ ਕਿ ਏਕਾ ਅਧੀਨੈ ਕਿ ਰੋਜੀ ਰਜਾਕਾ ਰਹੀਮਾ ਰਿਹਾਕਾ ਕਿ ਪਾਕ ਬਿਆਵੈ ਕਿ ਗੈਬ ਲਗਿਆ ਬਿਆ ਕਿ ਅਫਲ ਗੁਨਾਹਿ ਕਿ ਸਾਹਣ ਸਾਹਿ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦੇਹਾਂ ਹੈ ਕਿ ਰਾਜਕ ਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆਈ ਕੇ ਸਰਬਤਰ ਦਾਨਿਆਈ ਕੇ ਸਰਬਤਰ ਗਾਉਣਾਈ ਕੇ ਸਰਬਤਰ ਭਾਉਣਾਈ ਕੇ ਸਰਬਤਰ ਦਿਸਾਈ ਕੇ ਸਰਬਤਰ ਪੀਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜੈ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾਈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦਿਸਾਈ ਕੇ ਸਰਬਤਰ ਪੀਸਾਈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾਉ ਕੇ ਸਰਬਤਰ ਗੰਤਾਉ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਭਿਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਪੀਮੈ ਕੇ ਆਕਲ ਅਲਾਮੈ ਕੇ ਸਭ ਕਲਾਮੈ ਕੇ ਉਸ ਨਾਲ ਵਜੂ ਹੈ ਤਮਾਮ ਰਜੂਆ ਹਮੇਸ਼ਰ ਸਲਾਮੈ ਸਲੀ ਖਤਮ ਦਮੈ ਗਨੀਮਰ ਸਕਸਤੈ ਗਰੀਬਰ ਪ੍ਰਸਤੈ ਬਿਲਾਂਦਲ ਮਕਾਨੈ ਜੀ ਮੇਰੋ ਜਮਾਨਾ ਤਮ ਜਲ ਤਮਾਮੈ ਰੁਜਲ ਨਦਾਨੈ ਹਰੀ ਫਲ ਜੀ ਮੈਂ ਰਜਾ ਕਿ ਜਕੀਨਾ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜਲ ਵਾਜੈ ਗਰੀਬਰ ਕਰਾਜੇ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਭਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੋਗਤ ਸੁਧਾ ਹਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਸਦਾ ਸਭ ਸਾਧਿ ਹੈ ਸਮਸਤ ਸਲਾਮ ਹੈ ਸਦੈਵ ਲੁਕਾ ਮਨ ਬਾਤ ਸਰੂਪ ਹੈ ਗਾਧ ਰੂਪ ਹੈ ਓ ਅੰਗ ਆਦ ਰੂਪ ਹੈ ਨਾ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੂ ਤ੍ਰਿਭਾਦੀ ਅਗੰਜੇ ਅਗਾਦੇ ਸੁਭੰ ਸ੍ਰਿਭਾਗੇ ਸੁਸਰਭਾ ਅਨੁਰਾਗੇ ਤਿਰਭੁਗਤ ਸਰੂਪ ਹੈ ਨਰਗੁਣ ਪ੍ਰਨਾਸੈ ਪ੍ਰਚਿਲ ਪ੍ਰਵਾਸੈ ਨਿਰੁਕਤ ਪ੍ਰਭਾ ਸਦੈਵ ਬੇਭੁਗਤ ਸਰੂਪ ਹੈ ਪ੍ਰਜੁਗਤ ਅਨੁਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੁਪ ਹੈ ਚਾਤਰੀ ਛੰਦ ਭੰਗ ਹੈ ਅਨੰਗ ਹੈ ਭੇਖਾ ਲਿਖ ਹੈ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਅਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਭਗਤ ਹੈ ਬਿਰਖਤਿਆਂ ਨਾਸੇ ਪ੍ਰਕਾਸ਼ਿਆਂ ਨਚਿੰਤਿਆਂ ਸੁਨਿੰਤਿਆਂ ਲਿਖਿਆ ਦੀਖਿਆ ਲਿਖਿਆ ਭੇਖਿਆ ਢਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦਿਆ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੁੰਗ ਤ੍ਰਾਣੁੰਗ ਸਰਬੰਗ ਪ੍ਰਾਣੁੰਗ ਸਰਬੰਗ ਤ੍ਰਾਣੁੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਕਤਾ ਸਰਬੰਗ ਮੁਕਤਾ ਰਿਸ਼ਾਵਲ ਛੰਦ ਤਵਾ ਪ੍ਰਸਾਦ ਨਵੋ ਨਰਕ ਨਾਸੀ ਸਦੈਵ ਪ੍ਰਕਾਸ਼ੀ ਅਨੰਗੰਗ ਸੁਪੇ ਅਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੁ ਸਰੀਕਾ ਮਿੱਤੋ ਮੀਕ ਸਦੈਵ ਪ੍ਰਭ ਅਜੈ ਹਾਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜੋਹਰ ਕੇ ਹਾਜ਼ਰ ਹਜੂਰ ਹਮੇਸ਼ਰ ਸਲਾਮੇ ਸਮਸਤ ਕਰਾਮੇ ਕਿ ਸਾਹਿਬ ਦਿਮਾਗੇ ਕਿ ਸੁਣ ਚਦਾਗੇ ਕਿ ਕਾਬਲ ਕਰੀਮੈ ਕਿ ਰਾਜ ਕਰੀਮੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਕਰੀਮ ਮੁਲਕ ਵਾਲੇ ਕੁਸਲ ਜਮਾਲੇ ਗਰੀ ਮੁਲਕ ਰਾਜੇ ਗਰੀ ਮੁਲ ਨਵਾਜੇ ਹੈ ਹਰੀ ਫੁਲ ਸਿਕਨ ਹੈ ਰਸ ਰਿਪ ਕਨ ਕਲੰਕ ਪ੍ਰਣਾ ਸਹਿ ਸਮਸਤ ਨਿਵਾਸੈ ਗੰਜਲ ਗਨੀਮ ਰਜਾਇ ਕਰਹੀ ਮੈਂ ਸਮਸਤ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੁੰ ਪੰਡਾ ਸਹਿ ਬਹਿਤਲ ਨਿਵਾਸ ਹੈ ਕਿ ਸਰਬਲਗਵਨ ਹੈ ਮੈਸਰ ਰਵਨ ਹੈ ਤਮਾ ਮੁਲ ਤਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੀ ਸਹਿ ਸਮਸਤ ਅਦੀ ਸਹਿ ਦੇ ਸੁਰਲੇ ਕੈ ਮੈਸਲ ਭੇਖ ਹੈ ਜਿਮੀ ਨੋਲ ਜਿਮਾ ਹੈ ਅਮੀ ਕੁਲ ਮਾਹੇ ਕਰੀਮਲ ਕੁਮਾਲੇ ਕੇ ਜੁਰਤ ਜਮਾਲੇ ਕਤਲੰਗ ਪ੍ਰਕਾਸ਼ ਕੇ ਮਿੱਤੋ ਸੁਭਾਸੇ ਕੇ ਅਜਬ ਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾਹ ਕੇ ਆਤਮ ਪ੍ਰਭੈ ਕੇ ਅਤਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤ ਪ੍ਰਸਾਦ
ਮੋਨ ਮਨ ਪ੍ਰਣਾਮ ਗੁਣ ਗਰਮ ਦਾਮ ਅਰਬਰ ਗੰਜ ਹਰਨ ਪ੍ਰਪੰਜ ਹਰ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡਨ ਪਹੁਡਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣਛੇ ਜੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡੋ ਜਿਸ ਵਿਸ ਭੰਡੋ ਜਲ ਥਲ ਮਹੰਤ ਜਿਸ ਵਿਸ ਬਿਅੰਤ ਅਨ ਪਹੁਨਾਸ ਤ੍ਰੇ ਧਰ ਤ੍ਰਾਸ ਆਜਨ ਬਾਹੁ ਇਕਸ ਦਾਹੁ ਓਂਕਾਰ ਆਦਿ ਕਥਨੀ ਨਾਦ ਖਲ ਖਣ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਨਛਜ ਗਾਤ ਅਜਨ ਬਾਤ ਅਨਛਜ ਗਾਤ ਰਣਜ ਬਾਤ ਅਨ ਟੁੱਟ ਮੰਡਾਰ ਅਨ ਠੱਟ ਉਪਾਰ ਆਡੀਟ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਛੰਦ ਤਾ ਪ੍ਰਸਾਦ ਕਰੜਾਲਹ ਹੈ ਅਰਕਲ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬ ਭਰ ਹੈ ਸਰਬ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਣਾ ਕਰ ਹੈ ਵਿਸ਼ਵੰਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਾਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਕਰਣਾ ਕ੍ਰਿਤਾ ਕ੍ਰਿਤਾ ਕਰਨਾ ਧਰਨੀ ਤ੍ਰੇਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਜਬਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਨਰ ਨਾਇਕ ਹੈ ਖਲਕਾਇਕ ਹੈ ਬੇਸੁੰਬਰ ਹੈ ਸਰਬੇਸ਼ਵਰ ਹੈ ਬੇਸੁੰਬਰ ਹੈ ਕਰਣਾ ਕਰ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਂਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਾਸ ਹੈ ਜਸ ਕੀ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਥ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜਦ ਜਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਹ ਕਰਤਾ ਨਮੋ ਸਾਥ ਰੂਪੇ ਨਮੋ ਇੰਦਰ ਇੰਦਰੇ ਅਨਾਦੇ ਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਵਲੇ ਅਨੰਗੀ ਅਕਾਮੇ ਕਛਰੀ ਛਾਂਦੇ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸੁ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਮ ਗਾਹ ਟਹ ਨਾਥਿਪ ਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮ ਬੇਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰ ਬੇਭੂਤੇ ਸਦਾ ਸਚਦਾਨੰਦ ਸਤਿ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇ ਬੇਭੂਤੇ ਗਜਾ ਬਗਨੀਮੇ ਹਰਿਅੰ ਕਰਿਅੰ ਕਰੀ ਮੁਰੜਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜਮ ਪਹੁ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸਧਾਰਨ ਕੇ ਦੇਖ ਕਰੇ ਘਰ ਯੋਗ ਜਤੀ ਕੇ ਸੂਰ ਸਧਾਰਨ ਸਦ ਸਧਾਰਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਦੀ ਕਿਰਪਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਪੂਦਤ ਪਾਉਣ ਕੇ ਗੁਣ ਕੋ ਜਾਤ ਨਵਾਰੀ ਭਾਰੀ ਭਜਨ ਕੇ ਭੂ ਭਲੀ ਬਿਦਉ ਨਿਆਵਤ ਸੀਸ ਨ ਜਾਤ ਵਿਚਾਰੀ ਏਤੇ ਭਾਏ ਤੋ ਕਾਹ ਭਾਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇ ਸਣ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪਵਿਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਯਾ ਦਮਦਾਨ ਸੁਸੰਜਮ ਨੀਮ ਅਨੇਕ ਪਸਿਖਾਈ ਬੇਦ ਪੁਰਾਣ ਕਤੇ ਪੁਰਾਣ ਜਮੀਨ ਜਬਾਨ ਸਬਾਨ ਕੀ ਪੇਖਾਈ ਪਵਨ ਆਹਾਰ ਜਤੀ ਜਤ ਹਾਰੂ ਸਭੈ ਸੁਭਚਾਰੂ ਹਜ਼ਾਰ ਕੁ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਇੱਕ ਨਾ ਲਿਖਾਏ ਸਦ ਸਪਾਹਾ ਦੁਰੰਤ ਬਾਹ ਸੁਸਾਸਨਾ ਦੁਰਜਾਨ ਦਲਾਂਗੇ ਭਾਰੀ ਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋ ਰਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦੰਤ ਲਾਂਗੇ ਵੀਰ ਪਾਰ ਵੱਡੇ ਬਰੇ ਆਰਮ ਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰਨਾਇਕ ਜਾਚਕ ਅਨੇਕ ਸੇਖ ਦਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਪੇਖ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾਣ ਜਾ ਧੋਨੋ ਪਾਪਨ ਕੇ ਬਾਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰਿਆ ਜਗ ਸੱਤਰ ਸਭੈ ਅਵਲੋਕ ਚੱਪਾਂਗੇ ਮਾਰਨਵ ਇੰਦਰ ਗਜਿੰਦਰ ਨਰਾਦ ਕੋ ਜਾਉਣ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸਵੰ ਬਰਸਾਦ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਪਾਰ ਕਰਾਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਪਾਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਸ ਮੰਦਰ ਲੋਕ ਦੇ ਉੱਪਰ ਲੋਕ ਗਵਾਇਓ ਬਸ ਕੀ ਉਹ ਵਿਖਿਆਨ ਸੋ ਬੈਠ ਕੇ ਅਸੇ ਹੀ ਅਸੇ ਸੋ ਬੈਸ ਪਤਾਇਓ ਸਾਚ ਕਾਹੂੰ ਸੁਨ ਲਿਓ ਸਭੈ ਅੰਜਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਰ ਧਰਿਓ ਸਿਰੁ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪੁੱਛਾਹ ਕੋ ਸੀ ਸੁਨਵਾਇਓ ਕੋ ਬਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ ਕੋਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਦੈ ਮੋਹ ਬਚਾਵੋ ਸੁਖੀ ਬਸਾਏ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਕਰਦਾ ਕਰੀਐ ਸਭੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਣ ਧਿਆਉਂ ਜੋ ਬਰ ਜਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਜੈ ਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੋ ਜੁਸਦਾ ਹਮਾਰੇ ਪੱਛਾ ਸ੍ਰੀ ਅਸ ਧੋਜਿਓ ਕਰਿਓ ਰੱਛਾ ਰੱਖ ਲੇਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਜ ਪਿਆਰੇ ਦੀਨਵੰਨ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਵਜੂ ਅਵਤਰਾ
काल पाए तर विष्णु प्रकाशा सकल काल का की आत्मा साव जवन काल योगी सब कियो वेदराज ब्रह्मा जू थियो जवन काल सब लोक सवारा नमस्कार हता हमारा जवन काल सब जगत बनायो देव दैतो जचन उपजायो आदि अंत कै अवतारा सोई गुरु समझियो हमारा नमस्कार तिसी को हमारी सकल प्रजा जिने आप सवारी सेवकन को साब गुरु सुख दियो सतरन को पलम बद कियो कट कट के अंतर की जानत पले बुरे की पीर पछानत चीटी ते कुंचर स्थूला सापर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछानाई कट कट के पढ़ पढ़ की जानाई जबद कर करा करतारा प्रजा तर तब देह पारा जब या कर कर तो कब हूँ तुम मैं मिलत देह तर सब हूँ जेते बदन श्रेष्ठ सब तार आप अपनी बोझ उचाराय तुम सब ही तेरा निराल मजानत भेद भेद अरगाल निरंकार निर्विकार निर्लंभ आद नीला नाद सांभ ताका मूढ़ चारद भेदा जाको भेवन पावद भेदा ताको कारू पाहन अनमानत माहा मूढ़ कछ भेद न जानत महादेव कौ कहत सदा सेव निरंकार का चीनत नह भेव आप अपनी बुद्ध जीती बरनत भिन्न भिन्न तोहे तेती तुमरा लखा न जाय पसारा केहे बिन सजाओ प्रथम संसारा एक रूपा नूप स्रूपा रंग भयो राम कही भूपा अंडज जेरज से तज कीनी उत भुज खान बहर रच दीनी कहूं फूल राजा हो बैठाओ कहूं सिमट भव शंकर कैठाओ सिगरी सृष्ट खाई अचम भव आद जुगात स्वरूप सजियम भव अवर इच्छा मेरी तुम करो सिख वर सिख संघरो दुर्ज ते उठ वत उत्पाता सकल मलेश करो रण काता जे अस तो जो तब सरणी परे तिनके दुष्ट दुख तुह मरे पुरख जवन पग परे तिहारे तिनके तुम संकट सब टारे जो कल को एक बार ते आए है इंता के काल निकट न है रचा होता है सब काला दुष्ट अरिष्ट अरंत काला कृपा दृष्ट तन जाहिन हर हो ताके ताप तनक मह हर हो रिद सिद कर्म सब होई दुष्ट चाच सके न कोई एक बार जिंत मैं संभाराओ काल पासते ताहू बाराओ जिन डर नाम तिहारो कहा दर्द दुष्ट दुख ते रहा कड़क कीत मैं शरण तिहारी आप हर दयाले हो बारी सर्व ठोर मोह हो सहाई दुख दुख तेले हो बचाई कृपा करी हम पर जग माता ग्रंथ करा पूर्ण सुब्राता किल बिख सकल देह को हरता दुष्ट दुखियन को छह करता श्री अस तुज जप है दयाला पूर्ण करा ग्रंथ तकाला मन वांछत फल पावे सोई दुखनत सब व्यापत कोई अड़िल सुना गुंग जो जाहे सुरस न पावई सुना मूढ़ चितला चतरता आवई दुख दर्द पाओ निकट नंग तिन नर के रहै हो जो जाकी एक बार जाओ पाई को कह जाओ पाई संबत सत्रह सहस पण जाए अर्ध सहस पुण तीन कहे जाए भाद्रव सुधी अष्टमी रवारा तीरथ सद्रव ग्रंथ सुधारा सवैया उपाय गहे जपते तुम्हरे तपते को अंतरे नहीं आने राम रहीम पुराण पुराण अनेक कह मत एक न माने सिमरत शास्त्र वेद सबाई बहुभेद कह हम एक न जाने श्री अस्पान कृपा तुमरी कर मैं न कहो सब तोहे बखाने दोहरा

ਜਿਆਸ ਗੋਬਿੰਦ ਦਾਸ ਤੁਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵੜੇ ਆਈਆ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਅਰੁਣਾਲੇ ਹਰਣਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣ ਆਪਣਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਅਰੁਣਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕੌਸੇ ਨਾਮ ਹਰਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਤੀ ਲਵੈ ਬਿਨ ਦੇਹਨ ਮਾਣੀ ਲਿਵੈ ਬੱਜ ਹੂੰ ਕਿਆ ਕਰੇ ਵਿਚਾਰੀਆ ਆਨੰਦ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੂੰ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿ ਘਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹਤ ਘਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹ ਦਹਿ ਦਿਸ਼ਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕਿਤ ਦਵਾਰੈ ਪਾਈ ਆਏ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਟਗੌਲੀ ਪਾਈਆ ਕੁਰਬਾਨ ਕੀਤਾ ਤਸਬ ਟੋ ਜਿਨ ਮਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਰ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨ ਪਾਇਆ ਅੰਤੋ ਨਾ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣ ਇਹ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁੰਦ ਪਾਏ ਇੱਕ ਵੇਖ ਪ੍ਰਸ਼ਨ ਆਇਆ ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚੱਲ ਰਾਲੀ ਭਗਤਾ ਹਕੇਰੀ ਬਿਖਮ ਮਾਰਗ ਚਰਣਾ
ਲਾਭ ਲੋਭ ਅਹੰਕਾਰ ਤਤਨਾ ਬਹੁਤ ਨਾਹੀ ਬੋਰਣਾ ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਜਿਆਂ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਹੋ ਜੁਗ ਹੋ ਜੁਗ ਨਿਰਾਲੀ। ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੁਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲ ਜਿਵ ਤੂੰ ਚਲਾਹੇ ਤਿਵੈ ਚਲ ਹੈ ਜਿਨ੍ਹਾਂ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹੇ ਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇ ਲਾ ਸਤਿਗੁਰੂ ਸੁਣਾਇਆ। ਇਹ ਤੈਨੂੰ ਕਹਿ ਮਨ ਵਸਿਆ ਜਿਹਨੂੰ ਧਰੋਹੋ ਲਿਖਿਆ ਆਇਆ। ਇੱਕ ਪਰੈ ਕਨੇਰੀ ਕਰਾਂ ਗੱਲਾਂ ਗੱਲੀ ਕਿੰਨ ਪਾਇਆ। ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨੰ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਉ ਪੁਜਾ ਬਿਣ ਸਾਜਾ ਸਾਸਾ ਨ ਜਾਏ। ਨਹਿ ਜਾਏ ਸਹਸਾ ਕਤ ਸੰਜਮ ਰਹਿ ਕਰਮ ਕਮਾਏ। ਸਾਹਸਾ ਜੀ ਅਮਲੀਨ ਹੈ ਕਤ ਸੰਜਮ ਧੋਤਾ ਜਾਈ। ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਾਹ ਹੋ ਚਿਤਲਾਏ।

ਨਾਨਕ ਜਿਨ ਸਚਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ। ਜੀਹੁ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੋਂ ਨਿਰਮਲ, ਜੀਹੁ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਣ ਨਾਹੀ, ਮਨਸਾ ਸਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਰਵਕ ਹੋਵੇ, ਹੋਵੇ ਤਾਂ ਸਰਮਕ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮ ਸੰਭਾਲੇ। ਆਪ ਛੱਡ ਸਦਰ ਪਰਣਾ, ਗੁਰਬਿਨ ਅਵਣ ਜਾਣ ਕੋਈ, ਕਹਿ ਨਾਨਕ ਸੁਣ ਹੋ ਸੰਤੋਸੋ, ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇਵੇ ਮੁਕੋਵੈ, ਬਿਨਸਾ ਗੁਰਮੁਖ ਨ ਪਾਵੈ, ਪਾਵੈ ਮੁਕਤ ਨ ਹੁਰਥਾ ਕੋਈ, ਪੁੱਛੋ ਬੱਬੇ ਕੀ ਅਜਾਏ। ਅਨੇਕ ਜੂਨੀ ਭਰ ਬਾਵੈ, ਬਿਨਸਾ ਗੁਰਮੁਖ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਤ੍ਰਿਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨਸਾ ਗੁਰਮੁਖ ਨ ਪਾਏ। ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ, ਹਰਿ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰਲੇ ਹੈ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ।

ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਲਿਆਉ। ਸਿਵ ਸਕਤ ਆਪ ਉਪਾਇ ਕੈ ਕਰਤਾਇ ਆਪੇ ਹੁਕਮਰਤਾਇ ਹੁਕਮਰਤਾਇ ਵੇਖੈ ਗੁਰਮੁਖ ਸਭ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਵਾਪ ਕਰੇ ਸੋ ਹੋਵੈ ਏਕ ਉਸਨੂੰ ਲਵਲਾਏ।

ਜਿਨ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਨ ਦਿਨ ਹਲ ਲਾਗੈ ਜਾਗਤ ਰਹਿਣ ਵੇ ਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੋ ਸੋ ਕੇ ਅਮਰ ਹਮਸਾਰੀ ਹੈ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕੇ ਅਮਰ ਹਮਸਾਰੀ ਹੈ ਮਨ

ਆਪਾਂ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵੱਟੋ ਹੋ ਰਾਹੀ ਲੋਕ ਮਿਲ ਲਾਈ, ਐਸਾ ਸਤਿਗੁਰੂ ਜੀ ਮਿਲਾ ਤਿਸ ਨੂੰ ਸੋ ਸੌਂਪੀਏ ਵਿੱਚੋਂ ਆਪ ਜਾਈ, ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿਆਈ, ਹਰ ਆਪ ਮੁਲਕ ਹੈ ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਣ ਜਾ ਰਹਾ, ਹਰ ਰਾਸ ਮੇਰੀ ਮਨ ਮਣ ਜਾ ਰਹਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾੜਾ ਕਹਿ ਨਾਨਕ, ਹਰ ਰਾਸ ਮੇਰੀ ਮਨ ਹੋਵਾ ਬਣ ਜਾ ਰਹਾ, ਇਹ ਰਸਨਾ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲਾ ਪੀਏ ਹਰ ਰਸ ਬਾਹੁ ਨਾ ਤਰਸਨਾ ਲੱਗ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸਿਆਏ, ਕਹਿ ਨਾਨਕ ਹੋਰ ਅਨ ਰਸ ਆ ਵਿਸਰੇ ਜਾਂ ਹਰ ਵਸੈ ਮਨਿਆਏ, ਏ ਸ੍ਰੀ ਰਾਮੇ ਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਈ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਪਿਆ ਪ੍ਰਭ ਆਗੂ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਖ ਦੁੱਖ ਨ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,

ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਤਨ ਰਚਿਆ, ਸੋ ਹਰ ਮਨ ਨਮਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ

ਗਣ ਹਲਿਆ ਕਿ ਹੋਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਨ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅਨਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਮਣ ਹੋਮੇ ਰਹੋ ਸਾਚਾ ਸੁਣਨਾ ਨੂੰ ਪਠਾਈ ਸਾਚਾ ਸੁਣਨਾ ਨੂੰ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਚਨਾ ਰਸ ਮਾਣੀ ਸੱਚ ਅਲੱਖ ਵਡਾਉਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਵੋ ਨਵ ਨਿਧ ਤਿਸਦਾ ਅੰਤਰ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਤ ਭਾਵੇ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਘਰ ਗਾਵੇ

ਦਾ ਸਾਹਿਬ ਏਕੁੰਜ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਐ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾ

0: ਭਗਤ ਤੇਰੇ ਮਨ ਭਾਉਂਦੇ, ਦਰਸ ਹੋਣ ਕੀਰਤ ਗਾਉਂਦੇ। ਨਾਨਕ ਕਰਮਾਂ ਬਾਹਰੇ ਤਰ ਢੋਏ, ਨਾਲੇ ਨੀ ਧਾਉਂਦੇ। ਇੱਕ ਮੂਲ ਨਾ ਬੁੱਝਣੇ ਆਪਣਾ
1: ਅਣ ਨਾਨਕ ਕਰਮਾਂ ਬਾਹਰ।

ਕਲਣਾ ਤੇ ਨਾਮ ਪੁਚਾਰੀਏ।

ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਚਾ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾ ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੇ ਪਾਇ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ਸੋ ਕਰੇ ਜੇ ਤਿਸੇ ਰਜਾਏ ਸੋ ਕਰੇ ਜੇ ਤਿਸੇ ਰਜਾਏ ਸੁਧ।

ਜਗ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿੰਨ ਕੇ ਦੁੱਖ ਕੋਟ ਕਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਤੂ ਕਰੇ ਮਨ ਭੇਦ ਵਿਭੇਦ ਨ ਜਾਣ ਬੀਓ ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ

ठाकुर उच भगवाना तेरे गुण बहुते मैं एक न जानिया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਹਜ਼ੂਰੀ ਅੰਦਰ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੇ ਮਹਾਨ ਲਾਸਾਨੀ ਕੁਰਬਾਨੀ ਆਪਣੀ ਦੇ ਕੇ ਸ਼ਹੀਦੀ ਪਰੰਪਰਾ ਨੂੰ ਗੁਰੂ ਘਰ ਦੇ ਵਿੱਚ ਪ੍ਰਾਰੰਭ ਕੀਤਾ, ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਹਜ਼ਾਰਾਂ ਲੱਖਾਂ ਸਿੱਖਾਂ ਨੇ ਧਰਮ ਵਾਸਤੇ ਧਰਮ ਤੋਂ ਨਿਸ਼ਾਵਰ ਹੁੰਦੇ ਹੋਏ ਆਪਣਾ ਸਭ ਕੁਝ ਵਾਰਦੇ ਹੋਏ ਕੁਰਬਾਨੀਆਂ ਕੀਤੀਆਂ। ਸ਼ਾਂਤਮਈ ਢੰਗ ਨਾਲ ਰਹਿ ਕੇ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਸ਼ਹੀਦਾਂ ਦੇ ਸਿਰ ਦੇ ਤਾਜ ਛਤਰ ਸ਼੍ਰੋਮਣੀ ਗੁਰੂ ਘਰ ਵਿਖੇ ਗੁਰੂ ਨਾਨਕ ਦੇ ਮਿਸ਼ਨ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਉਹਨਾਂ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਮਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਚੱਲ ਰਹੇ। ਕੈਸੀ ਹੁੰਦੀ ਹੈ ਅਵਸਥਾ ਪੂਰਨ ਪੁਰਖ ਦੀ, ਪੂਰਨ ਸੰਤ ਦੀ, ਬ੍ਰਹਮ ਗਿਆਨੀ ਅਕਾਲ ਪੁਰਖ ਦੀ ਗਿਆਤ ਸੋਝੀ ਜੀ ਨੂੰ ਹੋ ਜਾਂਦੀ ਹੈ। ਸਾਰੇ ਥਾਵਾਂ ਤੇ ਇੱਕ ਦਾ ਪਸਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਰਾਵ ਦੀ ਅਵਸਥਾ ਉਹਦੀ ਅਡੋਲ ਹੋ ਜਾਂਦੀ ਹੈ। ਉਹਨੂੰ ਪਾ ਕੇ ਫਿਰ ਅਡੋਲ ਹੋ ਜਾਂਦਾ ਹੈ। ਪਰ ਵਿਰਲੇ ਵਿਰਲੇ ਨੇ ਜਿਹੜੇ ਐਸੀ ਅਵਸਥਾ ਨੂੰ ਪਹੁੰਚਦੇ ਨੇ। ਇਹਨਾਂ ਸ਼ਬਦਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪੂਰਨ ਪੁਰਖ ਮਹਾਂਪੁਰਖਾਂ ਦੀ, ਬ੍ਰਹਮ ਗਿਆਨੀਆਂ ਦੀ, ਸੰਤਾਂ ਭਗਤਾਂ ਦੀ ਜੋ ਅਵਸਥਾ ਹੁੰਦੀ ਹੈ ਇਹ ਦੋ ਸ਼ਬਦਾਂ ਵਿੱਚ ਅਗਲਿਆਂ ਵਿੱਚ ਉਹ ਬਿਆਨ ਕਰ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਰਾਮ ਕਲੀ ਮਹੱਲਾ ਪੰਜਵਾਂ। ਪੰਚ ਸ਼ਬਦ ਤਹਿ ਪੂਰਨ ਨਾਦ, ਉਸ ਹਿਰਦੇ ਵਿੱਚ ਉਹਨਾਂ ਦੀ ਅਵਸਥਾ ਵਿੱਚ ਪੰਚ ਤੋਂ ਭਾਵ ਸ੍ਰੇਸ਼ਟ ਸ਼ਬਦ ਸ੍ਰੇਸ਼ਟ ਧੁਨੀ ਰਸ ਵਾਲੀ ਧੁਨੀ ਮਿੱਠੀ ਧੁਨੀ ਸਹਿਜ ਧੁਨ ਜਿਹਨੂੰ ਕਿਹਾ ਹੈ। ਸੋਹਣੇ ਸ਼ਬਦ ਜਿਹੜੇ ਨੇ ਵਾਜੇ ਨਾਮ ਦੀ ਧੁਨੀ ਦੇ ਪੰਚ ਸ਼ਬਦ ਤਹਿ ਪੂਰਨ ਨਾਦ, ਉਹਨਾਂ ਦੇ ਹਿਰਦੇ ਵਿੱਚ ਪੂਰਨ ਆਵਾਜ਼ ਆਉਂਦੀ ਹੈ, ਨਾਦ ਪੂਰੇ ਜਾਂਦੇ ਨੇ, ਕੀਰਤਨ ਹੁੰਦਾ ਹੈ। ਅੰਦਨ ਕੀਰਤਨ ਰਸਨ ਰਮੋਰੀ, ਸੋ ਆਪਣੇ ਆਪ ਸਹਿਜ ਧੁਨ ਨਾਮ ਦਾ ਪ੍ਰਗਟਾਵਾ ਹੋ ਜਾਂਦਾ ਜ ਫਿਰ ਨਾਮ ਦੀ ਸਹਿਜ ਧੁਨ ਮਿੱਠੀ ਧੁਨੀ ਜਿਹੜੀ ਸੁਣਾਈ ਦਿੰਦੀ ਹੈ। ਅਨਹਦ ਬਾਜੇ ਅਚਰਜ ਬਿਸਮਾਤ, ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਹੱਦ ਤੋਂ ਰਹਿਤ
ਉਹ ਵਾਜੇ ਨੇ, ਉਹ ਸੁਰਾਂ ਹਨ, ਉਹ ਸੰਗੀਤ ਹੈ। ਦੁਨੀਆਂ ਵਿੱਚ ਜਿੰਨੇ ਸੰਗੀਤ ਨੇ ਹੱਦ ਵਾਲੇ, ਜਿੰਨਾ ਚਿਰ ਕੋਈ ਵਜਾਉਂਦਾ ਤਬਲੇ ਨੂੰ ਵੱਜਦਾ ਹੈ, ਵਾਜੇ ਨੂੰ ਹਰਮੋਨੀਅਮ, ਜਿੰਨਾ ਚਿਰ ਸੁਰਾਂ ਨੂੰ ਛੇੜਦਾ ਰਹਿੰਦਾ ਉਨਾ ਚਿਰ ਆਵਾਜ਼ ਆਉਂਦੀ। ਫੂਕ ਮਾਰ ਕੇ ਵਜਾਉਣ ਵਾਲੇ ਨੇ ਬੰਸਰੀ ਆਦਿਕ, ਜਿੰਨਾ ਚਿਰ ਕੋਈ ਫੂਕ ਮਾਰਦਾ ਹਵਾ ਭਰਦਾ ਉਨਾ ਚਿਰ ਵੱਜਦੇ ਨੇ, ਹੱਦ ਵਿੱਚ ਨੇ। ਸੋ ਪਰ ਜਿਹੜੀ ਸਹਿਜ ਤੋਨਾ ਇੱਕ ਰਸ ਆਤਮਾ ਦਾ ਗਿਆਨ ਹੋਣ ਤੇ ਵਾਹਿਗੁਰੂ ਦੇ ਨਾਮ ਦੀ ਧੁਨੀ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ, ਅਨਹਦ ਬਾਜੇ ਅਚਰਜ ਬਿਸਮਾਤ। ਉਹ ਧੁਨੀ ਨਾਮ ਦਾ ਅਭਿਆਸ ਕਰਕੇ ਬਾਹਰੋਂ ਕਮਾਈ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਵਿੱਚ ਪ੍ਰਗਟ ਕੀਤੀ ਹੈ, ਹੱਦ ਤੋਂ ਰਹਿਤ, ਫਿਰ ਉਹਦੀ ਹੱਦ ਕੋਈ ਨਹੀਂ। ਅਨਹਦ ਬਾਜੇ ਹੱਥੋਂ ਰਹਿਤ ਬਾਜੇ ਵੱਜਦੇ ਨੇ, ਪ੍ਰਗਟ ਹੁੰਦੀ ਹੈ। ਅਚਰਜ ਬੇਸਮਾ, ਅਸਚਰਜ ਹੈ, ਹੈਰਾਨ ਹੀ ਹੁੰਦਾ, ਹੈਰਾਨ ਹੁੰਦਾ ਉੱਥੇ ਜਾ ਕੇ, ਕਿਉਂਕਿ ਬਿਆਨ ਨਹੀਂ ਹੁੰਦਾ ਉਹ ਰਸ, ਉਹ ਸਹਿਜ ਧੁਨ ਕਥਨ ਕਹਿਣ ਤੋਂ ਪਰੇ ਹੈ। ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖਾ ਤੇ ਸੁਭਾ ਨੇ ਆਵੈ। ਕਥਨ ਕਹਿਣ ਵਿੱਚ ਪੂਰਨ ਨਹੀਂ ਉਤਰਦਾ, ਬਿਆਨ ਹੁੰਦਾ ਹੀ ਨਹੀਂ ਹੈ, ਤਾਂ ਹੀ ਅਚਰਜ ਬੇਸਮਾਦ ਹੈ। ਜੋ ਵੇਖਦਾ ਹੈ, ਜੋ ਮਾਣਦਾ ਹੈ, ਉਹਨੂੰ ਹੀ ਬਣ ਆਉਂਦਾ ਹੈ, ਉਹਨੂੰ ਹੀ ਪਤਾ ਹੈ। ਕੇਲ ਕਰਹਿ ਸੰਤ ਹਰ ਲੋਕ, ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਵੀ ਸੰਤ ਸ਼ਾਂਤ ਆਤਮਾ, ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪ ਕੇ ਉਹ ਸਹਿਜ ਧੁਨ ਪ੍ਰਗਟ ਹੁੰਦੀ ਹੈ। ਸਵਾਸ ਸਵਾਸ ਨਾਮ ਜਪਣ ਵਾਲਾ, ਕਮਾਈ ਕਰਨ ਵਾਲਾ ਹੀ ਸੰਤ ਹੁੰਦਾ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾ, ਹਰਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਕੇਲ ਕਰਹਿ ਸੰਤ ਹਰ ਲੋਕ, ਉੱਥੇ ਹਰੀ ਲੋਕ ਵਾਹਿਗੁਰੂ ਦੇ ਨਾਲ ਜਿਨ੍ਹਾਂ ਦਾ ਮਨ ਬਾਣੀ ਸਰੀਰ ਕਰਕੇ ਸੰਬੰਧ ਜੁੜ ਜਾਂਦਾ ਹੈ, ਅੰਤਰ ਆਤਮੇ ਜੁੜ ਜਾਂਦਾ ਹੈ, ਉਹ ਹਰ ਲੋਕ ਨੇ, ਉਹ ਸੰਤ ਸ਼ਾਂਤ ਆਤਮਾ, ਆਤਮਾ ਦਾ ਆਨੰਦ ਲੈਣ ਵਾਲੇ, ਉਹ ਸੰਤ ਹਰੀ ਦੇ ਲੋਕ। ਕੇਲ ਕਰੈ, ਉੱਥੇ ਕੇਲਾਂ ਕਰਦੇ, ਕ੍ਰੀੜਾ ਕਰਦੇ ਨੇ, ਖੇਲਾਂ ਖੇਲਦੇ ਨੇ, ਇਹ ਹੀ ਉਹਨਾਂ ਨੂੰ ਆਨੰਦ ਹੈ, ਖੇੜਾ ਆਉਂਦਾ, ਉਸ ਖੇੜੇ ਵਿੱਚ ਰਹਿੰਦੇ ਨੇ, ਕੇਲਾਂ ਕਰਦੇ।

ਪੂਰਨ ਨਿਰਯੋਗ ਉੱਥੇ ਪ੍ਰਕਿਰਤੀ ਤੋਂ ਪਾਰਾਵਾਰ ਤੋਂ ਰਹਿਤ ਬ੍ਰਹਮ ਸਾਰੇ ਵਿਆਪਕ ਜੋ ਪੂਰਨ ਆ ਕਿਤੇ ਵੀ ਘੱਟ ਨਹੀਂ ਹੈ ਇੱਕੋ ਜੀ ਸਾਰੇ ਜੋਤ ਸਮਾਈ ਹੋਈ ਇੱਕ ਬਰਾਬਰ ਪੂਰਨ।

ਤਮਾ ਤੁਰੈਤ ਜੋਗੀ ਐ ਸੱਚੇ ਪਾਤਸ਼ਾਹ ਸੁਨ ਅਫੁਰ ਅਵਸਥਾ ਉਹ ਅਕਾਲ ਪੁਰਖ ਦੀ ਨਿਰਜੋਗ ਆ। ਉੱਥੇ ਐਸੀ ਅਵਸਥਾ ਹੋ ਜਾਂਦੀ, ਯੋਗੀ ਬਣ ਜਾਂਦੇ ਨੇ, ਅਫੁਰ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਵਾਸ਼ਨਾਵਾਂ ਵੀ ਮਿਟ ਜਾਂਦੀਆਂ ਨੇ, ਕੋਈ ਵਾਸ਼ਨਾਵਾਂ ਭਾਰੂ ਨਹੀਂ ਹੁੰਦੀ। ਸੁਖ ਸਹਿਜ ਆਨੰਦ ਭਵਨ ਉਹਨਾਂ ਦੇ ਘਰ ਵਿੱਚ, ਹਿਰਦੇ ਰੂਪੀ ਭਵਨ ਘਰ ਵਿੱਚ ਸਹਿਜ ਸੁਖ ਦੀ ਪ੍ਰਾਪਤੀ ਹੋ ਜਾਂਦੀ, ਆਨੰਦ ਦੁਆਇਸ਼ ਮਿਟ ਜਾਂਦੀ ਹੈ, ਦੁਆਇਸ਼ ਨਹੀਂ ਰਹਿ ਜਾਂਦੀ, ਫਿਰ ਖੇੜਾ ਹੀ ਖੇੜਾ ਰਹਿ ਜਾਂਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ ਪਾਤਸ਼ਾਹਾਂ ਜਿਨ੍ਹਾਂ 'ਤੇ ਸਤਿਗੁਰੂ ਇੱਕ ਮਿਹਰ ਦੀ ਨਿਗਾਹ ਕਰ ਦੇਣ। ਜੇਕਰ ਮਿਹਰ ਦੀ ਨਿਗਾਹ ਹੋ ਜਾਵੇ, ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸੁਖ ਸਹਿਜ ਆਨੰਦ ਭਵਨ ਉਸ ਹਿਰਦੇ ਰੂਪੀ ਘਰ ਵਿੱਚ ਗੁਰਮੁਖਾਂ ਦੇ ਮਹਾਂਪੁਰਸ਼ਾਂ ਦੇ ਸਹਿਜ ਸੁਖ ਦੀ ਪ੍ਰਾਪਤੀ ਹੋ ਜਾਂਦੀ, ਆਨੰਦ ਦੇ ਵਿੱਚ ਰਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣੇ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ, ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰੇ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰੇ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਆਨੰਦ ਗੁਰੂ ਤੇ ਜਾਣੇ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣੇ। ਆਨੰਦ ਦਾ ਘਰ ਹੀ ਹੋ ਜਾਂਦਾ ਹਿਰਦਾ, ਖੁਸ਼ੀ ਸੁੱਖਾਂ ਦਾ ਕੋਈ ਅੰਤ ਨਹੀਂ, ਐਸਾ ਸੁੱਖ ਹੈ। ਸਾਧ ਸੰਗ ਬੈਸ ਗੁਣ ਗਾਵੈ, ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ। ਜਿਹੜੇ ਐਸੇ ਪੁਰਸ਼ਾਂ ਦੀ ਸਾਧ ਸੰਗਤ ਵਿੱਚ ਬੈਠ ਕੇ, ਸਤ ਸੰਗਤ ਵਿੱਚ, ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉੱਥੋਂ ਤੇ ਰੋਗ ਆਦਿਕ, ਵਿਆਧੀਆਂ ਆਦਿਕ, ਬਿਮਾਰੀਆਂ ਆਦਿਕ, ਸੋਗ ਗਮ ਆਦਿਕ, ਚਿੰਤਾ ਆਦਿਕ, ਅਫਸੋਸ ਝੋਰਾ, ਰੋਗ ਸੋਗ ਨਹੀਂ ਜਨਮ ਨਹੀਂ ਰਹਿ ਜਾਂਦਾ ਹੈ, ਮਨ ਬਾਣੀ ਸਰੀਰ ਕਰਕੇ ਅਰੋਗ ਹੋ ਜਾਂਦੇ ਨੇ, ਤੇ ਨਾ ਹੀ ਜੰਮਣ ਮਰਨ ਰਹਿ ਜਾਂਦਾ, ਜੀਵਨ ਮੁਕਤ ਅਵਸਥਾ ਨੂੰ ਪਾ ਜਾਂਦੇ ਜੀ ਮੁਕਤ ਹੋ ਜਾਂਦੇ। ਵਾਹਿਗੁਰੂ ਦੇ ਗੁਣ ਗਾਉਣ, ਉਹਨਾਂ ਦੀ ਸੰਗਤ ਵਿੱਚ ਜਿਹਨੇ ਵੀ ਗੁਣ ਗਾਏ ਉਹਨਾਂ 'ਤੇ ਵੀ ਬਖਸ਼ਿਸ਼ ਹੁੰਦੀ। ਰਹਾਉ ਊਹ ਸਿਮਰੈ ਕੇਵਲ ਨਾਮ, ਉੱਥੇ ਐਸੀ ਅਵਸਥਾ ਵਿੱਚ ਕੇਵਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਹੁੰਦਾ ਹੈ। ਸਿਮਰੈ ਚਿੰਤਨ, ਸਿਮਰਨ ਯਾਦ, ਕੇਵਲ ਉਹਦੀ ਯਾਦ ਰਹਿ ਜਾਂਦੀ ਸੱਚੇ ਪਾਤਸ਼ਾਹ ਦੀ।

ਅੱਠੇ ਪੈਰ ਇੱਕੋ ਲੈ ਵਿੱਚ ਰਹਿੰਦੇ ਨੇ, ਹੈਰਾਨ ਹੋ ਜਾਈਦਾ। ਸੌਣਾ ਵੀ ਹੋਇਆ, ਕੰਮ ਕਾਜ ਵੀ ਕਰਨੇ ਹੋਏ, ਰੋਟੀ ਪਾਣੀ ਵੀ ਖਾਣਾ ਹੋਏ, ਹੋਰ ਸਰੀਰਕ ਕਿਰਿਆ ਨੇ, ਅੱਠੇ ਪੈਰ ਕਿਵੇਂ ਲਿਵ ਲੱਗੀ ਰਹਿੰਦੀ ਹੈ। ਅੰਦਰ ਦਾ ਨਾਮ ਜਦੋਂ ਪ੍ਰਗਟ ਹੋ ਜਾਂਦਾ, ਅੰਦਰ ਚੱਲੀ ਜਾਂਦਾ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਵੀ ਆਪ ਜੀ ਦੇ ਸੁੰਦਰ ਬਚਨ। ਮੁੱਖ ਤੋਂ ਗੱਲਾਂ ਬਾਤਾਂ ਕਰਦੇ ਨੇ, ਕੰਮ ਕਾਜ ਕਰਦੇ ਨੇ, ਦੁਨੀਆਂ ਦਾ ਵਿਵਹਾਰ ਕਰਦੇ ਨੇ ਗੁਰਮੁਖ। ਜੀ ਸੰਗ ਪ੍ਰਭ ਆਪਣਾ ਧਰਤਾ, ਪਰ ਹਿਰਦੇ ਦੇ ਵਿੱਚ ਆਪਣੇ ਪ੍ਰਭੂ ਦਾ ਯਾਦ ਨੂੰ ਰੱਖਦਾ ਹੈ, ਹਿਰਦੇ ਵਿੱਚੋਂ ਯਾਦ ਨਹੀਂ ਭੁੱਲਦੀ, ਹਿਰਦੇ ਵਿੱਚ ਚਿੰਤਨ ਹੁੰਦਾ, ਮਨ ਵਿੱਚ ਚਿੰਤਨ ਹੁੰਦਾ ਹੈ। ਊਹਾ ਸਿਮਰੈ ਕੇਵਲ ਨਾ, ਅੱਠੇ ਪੈਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ। ਇੱਕ ਲਿਵ ਵਿੱਚ ਰਹਿੰਦੇ ਨੇ। ਊਹਾ ਸਿਮਰੈ ਕੇਵਲ ਨਾ, ਉੱਥੇ ਕੇਵਲ ਵਾਹਿਗੁਰੂ ਦੀ ਯਾਦ ਰਹਿ ਜਾਂਦੀ, ਯਾਦ ਵਿੱਚ ਜੁੜੇ ਰਹਿੰਦੇ ਨੇ, ਸਿਮਰਨ ਚਿੰਤਨ ਹੋਈ ਜਾਂਦਾ। ਬਿਰਲੇ ਪਾਵੈ ਉਹ ਬਿਸਰਾਮ, ਉਸ ਅਵਸਥਾ ਵਿੱਚ ਇੱਕ ਰਸ ਬ੍ਰਹਮ ਦੇ ਗਿਆਨ ਵਿੱਚ ਹਰ ਕੋਈ ਨਹੀਂ, ਬਿਰਲੇ ਬਿਰਲੇ ਕੋਈ ਕੋਈ ਉੱਥੇ ਜਾ ਕੇ ਮਨ ਦਾ ਟਿਕਾ ਬਣਦਾ, ਬਿਸਰਾਮ ਪਾਉਂਦੇ ਨੇ, ਨਾਮ ਦੇ ਰਸ ਵਿੱਚ ਮਗਨ ਹੁੰਦੇ ਨੇ, ਮਨ ਦੀਆਂ ਵਾਸ਼ਨਾਵਾਂ ਸਭ ਮਿਟ ਜਾਂਦੀਆਂ ਨੇ, ਮਨ ਪੂਰਨ ਤੌਰ 'ਤੇ ਸ਼ਾਂਤ ਹੋ ਜਾਂਦਾ ਹੈ, ਅਡੋਲ ਹੋ ਜਾਂਦਾ। ਭੋਜਨ ਭਾਓ ਕੀਰਤਨ ਆਧਾਰ, ਭੋਜਨ ਕਾਹਦਾ ਹੋ ਜਾਂਦਾ, ਪ੍ਰੇਮ ਦਾ, ਵਾਹਿਗੁਰੂ ਦੇ ਨਾਲ ਪ੍ਰੇਮ ਦਾ। ਪ੍ਰੇਮ ਦੇ ਵਿੱਚ ਥੋੜ੍ਹਾ ਜਿੰਨਾ ਵੀ ਫਰਕ ਪੈਂਦਾ ਹੈ ਨਿਜਮ ਨੇਮ ਪ੍ਰੇਮ ਵਿੱਚ, ਤਾਂ ਉਸ ਵੇਲੇ ਮਰਨ ਤੁਲ ਹੁੰਦੇ ਨੇ, ਮਨ ਨੂੰ ਜਿਵੇਂ ਮੌਤ ਹੋ ਗਈ, ਆਤਮਿਕ ਮੌਤ। ਭੋਜਨ ਭਾਓ, ਭੋਜਨ ਕਿਹੜਾ ਹੁੰਦਾ, ਆਤਮਾ ਦੀ ਖੁਰਾਕ ਪ੍ਰੇਮ ਹੁੰਦਾ ਸੱਚੇ ਪਾਤਸ਼ਾਹ। ਕੀਰਤਨ ਆਧਾਰ, ਵਾਹਿਗੁਰੂ ਦੇ ਕੀਰਤਨ ਜਸ ਦਾ ਹੀ ਆਸਰਾ ਹੁੰਦਾ ਹੈ। ਭੋਜਨੰ ਗੋਪਾਲ ਕੀਰਤਨ ਹੈ, ਅਲਪ ਮਾਇਆ ਜਲ ਕਮਲ ਰਹਿਤ ਹੈ। ਭੋਜਨੰ ਗੋਪਾਲ ਕੀਰਤਨ ਕੀਰਤਨ ਹੈ, ਭੋਜਨ ਭਾਓ ਕੀਰਤਨ ਆਧਾਰ, ਪ੍ਰੇਮ ਦਾ, ਪ੍ਰੇਮਾ ਭਗਤੀ ਦਾ ਭੋਜਨ ਰਹਿ ਜਾਂਦਾ, ਆਤਮਾ ਦੀ ਖੁਰਾਕ ਕੀਰਤਨ ਦਾ ਹੀ ਆਸਰਾ ਹੁੰਦਾ। ਜਾਂ ਨਿਹਚਲ ਆਸਨ ਬੇਸਮਾਰ, ਅਚਲ ਆਸਨ ਆ ਆਤਮਾ ਦਾ ਆਨੰਦ, ਸਮਾਧ ਇੱਕ ਰਸ ਅਡੋਲ ਸਮਾਧ ਹੈ, ਬੇਸਮਾਰ ਉੱਥੇ ਵਾਹਿਗੁਰੂ, ਉਹਦਾ ਅੰਤ ਨਹੀਂ ਹੈ, ਬੇਸ਼ਮਾਰ ਵਾਹਿਗੁਰੂ ਦਾ ਪ੍ਰਗਟਾਵਾ ਹੋ ਜਾਂਦਾ ਜਿਹੜਾ ਬੇਅੰਤ ਹੈ। ਡਿੱਗ ਨਾ ਡੋਲਾ ਕਤਹੂ ਨਾ ਧਾਵ ਹੈ, ਫਿਰ ਉਸ ਅਵਸਥਾ ਵਿੱਚ ਮਨ ਕਿਸੇ ਮਾਇਆ ਦੇ ਝੁਲਾਰਿਆਂ ਨਾਲ ਵਿਕਾਰਾਂ ਦੇ ਵੱਲ ਨਹੀਂ ਡੋਲਦਾ ਹੈ। ਡਿੱਗ ਨਾ ਡੋਲਾ ਕਤਹੂ ਨਾ ਧਾਵ ਹੈ, ਕਿਉਂਕਿ ਤੇ ਜਾਂਦਾ ਹੀ ਨਹੀਂ, ਕੋਈ ਵਾਸ਼ਨਾ ਰਹਿ ਹੀ ਨਹੀਂ ਜਾਂਦੀ, ਵਾਸ਼ਨਾ ਦੇ ਅਧੀਨ ਹੀ ਇਹ ਮਨ ਤੇ ਤਨ ਜਿਹੜੇ ਡੋਲਦੇ ਨੇ। ਡਿੱਗਣ ਡੋਲਾ ਹੈ, ਵਾਸ਼ਨਾਵਾਂ ਤੇ ਮਿਟ ਜਾਂਦੀਆਂ ਨੇ, ਵਾਸ਼ਨਾ ਤਾਂ ਕੋਈ ਰਹਿ ਨਹੀਂ ਜਾਂਦੀ, ਸ਼ਾਂਤ ਹੋ ਜਾਂਦਾ। ਡਿੱਗ ਨਾ ਡੋਲਾ ਕਤਹੂ ਨਾ ਧਾਵ ਹੈ, ਮਹਾਰਾਜ ਕਹਿੰਦੇ ਕਿਤੇ ਵੀ ਨਹੀਂ ਜਾਂਦਾ, ਫਿਰ ਨਾ ਮਨ ਜਾਂਦਾ, ਮਨ ਤੇ ਤਨ ਸਥਿਰ ਹੋ ਜਾਂਦੇ। ਆਪ ਜੀ ਦੀ ਐਸੀ ਅਵਸਥਾ ਸੀ। ਹਰ ਚਿੱਤ ਕੀ ਬ੍ਰਿਤ ਏਕ ਰਸ ਤੈਸੇ, ਨਿਜਾਨੰਦ ਮੈਂ ਪੂਰਬ ਜੈਸੇ। ਤਨ ਪੀੜਾ ਤੇ ਡਿੱਗੀ ਨਾ ਸੋਈ, ਮੇਰ ਹਿਲਾਏ ਨਾ ਜਿਮ ਨਰ ਕੋਈ। ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਚਿੱਤ ਦੀ ਬਿਰਤੀ ਇਹਨੇ ਤਸੀਹੇ ਦਿੱਤੇ ਜ਼ਾਲਮ ਨੇ, ਪੰਜ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਚਿੱਤ ਦੀ ਬਿਰਤੀ ਅਵਸਥਾ ਕੈਸੀ ਸੀ ਕਿ ਜਿਵੇਂ ਹਰਿਮੰਦਰ ਸਾਹਿਬ ਬੈਠਿਆਂ ਦੀ ਨਿਜਾਨੰਦ ਵਿੱਚ, ਆਤਮਾ ਦੇ ਆਨੰਦ ਵਿੱਚ ਅਡੋਲ ਸਮਾਧੀ ਹੁੰਦੀ ਸੀ। ਉਹ ਸੋ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਡਿੱਗ ਰਹੀ ਹੈ। ਤਨ ਪੀੜਾ ਤੇ ਡਿੱਗੀ ਨਾ ਸੋਈ,
ਤਨ ਤੇ ਪੀੜਾ ਕਸ਼ਟ ਆਇਆ ਪਰ ਚਿੱਤ ਦੀ ਬਿਰਤੀ ਨਹੀਂ ਡਿੱਗੀ ਡੋਲੀ ਨਹੀਂ ਇੱਕ ਰਸ ਅਡੋਲ ਤੱਤੀਆਂ ਤਵੀਆਂ ਤੇ ਬੈਠ ਕੇ ਆਸਣ ਲਾ ਕੇ ਦੇਗ ਦੇ ਵਿੱਚ ਉਬਲਦੇ ਪਾਣੀ ਵਿੱਚ ਬੈਠ ਕੇ ਡਿੱਗ ਨਾ ਡੋਲਿਆ ਕਤ ਹੁਣਾ ਜਿਵੇਂ ਸੁਮੇਰ ਪਰਬਤ ਨੂੰ ਕੋਈ ਹਿਲਾ ਨਹੀਂ ਸਕਦਾ ਇਵੇਂ ਅਕੀਦੇ ਤੋਂ ਕੋਈ ਡੁਲਾ ਨਹੀਂ ਸਕਿਆ ਚਿੱਤ ਦੀ ਬਿਰਤੀ ਨੂੰ ਮਹਾਰਾਜ ਜੀ ਨੂੰ ਕੋਈ ਹਿਲਾ ਨਹੀਂ ਸਕਦਾ ਜ਼ੋਰ ਲਾ ਲਿਆ ਜਲਾਦਾਂ ਨੇ ਚੰਦੂ ਨੇ ਜਹਾਂਗੀਰ ਨੇ ਪਰ ਨਹੀਂ ਸੱਚੇ ਪਾਤਸ਼ਾਹ ਜੀ ਕੁਰਬਾਨੀ ਦੇ ਅਡੋਲ ਰਹਿ ਡਿੱਗ ਨਾ ਡੋਲੈ ਕਤਹੂ ਨਾ ਧਾਵੈ ਗੁਰਪ੍ਰਸਾਦ ਕੇ ਉਹ ਮਹਿਲ ਪਾਵੈ ਐਸੀ ਅਵਸਥਾ ਇੱਕ ਰਸ ਅਡੋਲ ਅਡਿੱਗ ਗੁਰੂ ਦੀ ਕਿਰਪਾ ਨਾਲ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ ਜਣੇ ਖਣੇ ਹਰ ਇੱਕ ਨੂੰ ਨਹੀਂ ਪ੍ਰਾਪਤ ਆਪਣੇ ਆਪ ਨਹੀਂ ਹੁੰਦੀ ਇਹ ਤੇ ਗੁਰਪ੍ਰਸਾਦ ਕੋ ਇਹੋ ਮਹਿਲ ਪਾਵੈ ਗੁਰੂ ਦੀ ਕਿਰਪਾ ਦੁਆਰਾ ਬਖਸ਼ਿਸ਼ ਦਾ ਥਾਪੜਾ ਗੁਰੂ ਦੀ ਕਿਰਪਾ ਦਾ ਥਾਪੜਾ ਜੀ ਨੂੰ ਮਿਲ ਗਿਆ ਕਿਰਪਾ ਰੂਪੀ ਹੱਥ ਹੋ ਗਿਆ ਸਿਰ ਤੇ ਬਖਸ਼ਿਸ਼ ਹੋ ਗਈ ਆ ਕੋ ਇਹੋ ਮਹਿਲ ਕੋਈ ਵਿਰਲਾ ਇੱਕ ਅੱਧਾ ਇਸ ਮਹਿਲ ਸਰੂਪ ਨੂੰ ਪਾਉਂਦਾ ਹੈ ਅਡਿੱਗ ਅਵਸਥਾ ਨੂੰ ਅਡੋਲ ਅਵਸਥਾ ਨੂੰ ਇਹ ਸਰੂਪ ਨੂੰ ਪਾਉਂਦਾ ਹੈ ਇਹ ਕਾਧਾ ਨਾ ਏ ਰਸੀ ਅੜਾ ਕਾ ਵਿਰਲੀ ਜਾਏ ਬੁੱਠੀ ਇੱਕ ਅੱਧਾ ਨਾਮ ਦਾ ਰਸ ਐਸਾ ਹੈ ਭਰਮ ਭੈ ਮੋਹ ਨਾ ਮਾਇਆ ਜਾਲ ਉਸੇ ਨਾ ਕੋਈ ਭਰਮ ਰਹਿ ਜਾਂਦਾ ਹੈ ਨਾ ਭੈ ਡਰ ਰਹਿ ਜਾਂਦਾ ਹੈ ਨਿਰਭਉ ਅਵਸਥ ਇੱਕਮਿੱਕ ਹੋ ਕੇ ਸੱਚੇ ਪਾਤਸ਼ਾਹ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ ਨਾ ਮੋਹ ਰਹਿ ਜਾਂਦਾ ਹੈ ਆਪਣੇ ਸਰੀਰ ਦਾ ਵੀ ਮੋਹ ਨਹੀਂ ਰਹਿ ਜਾਂਦਾ ਹੋਰ ਤੇ ਬਾਕੀ ਪਰਿਵਾਰ ਸੰਬੰਧੀਆਂ ਦਾ ਤੇ ਕੀ ਰਹਿਣਾ ਹੈ ਭਰਮ ਭੈ ਮੋਹ ਨਾ ਮਾਇਆ ਜਾਲ ਨਾ ਹੀ ਮਾਇਆ ਦਾ ਜਾਲ ਤ੍ਰਿਗੁਣੀ ਮਾਇਆ ਦਾ ਜਾਲ ਇਹ ਵੀ ਕੱਟਿਆ ਜਾਂਦਾ ਹੈ ਲੱਥ ਜਾਂਦਾ ਹੈ ਸੁਨ ਸਮਾਧ ਪ੍ਰਭੂ ਕਿਰਪਾਲ ਸੁਨ ਸਮਾਧ ਅਫੁਰ ਫੁਰਨੇ ਤੋਂ ਰਹਿ ਜਿੱਥੇ ਕੋਈ ਫੁਰਨਾ ਨਹੀਂ ਉਹ ਸਮਾਧੀ ਜਿੱਥੇ ਆਨੰਦ ਹੀ ਆਨੰਦ ਹੈ

ਉਹ ਰਸ ਮਿੱਠਾ ਹੀ ਇੰਨਾ ਵੀ ਹੋਰ ਕੋਈ ਕਾਮਨਾ ਰਾਹ ਨਹੀਂ ਜਾਂਦੀ, ਵਾਸਨਾ ਰਾਹ ਨਹੀਂ ਜਾਂਦੀ, ਉਦੋਂ ਉੱਪਰ ਕੋਈ ਰਸ ਹੈ ਹੀ ਨਹੀਂ। ਸੁਨ ਸਮਾਦ ਪ੍ਰਭੂ ਕਿਰਪਾਲ, ਜਿਨ੍ਹਾਂ ਦੇ ਉੱਪਰ ਪ੍ਰਭੂ ਅਕਾਲ ਪੁਰਖ ਕਿਰਪਾਲੂ ਹੁੰਦਾ ਹੈ, ਦਿਆਲੂ ਹੁੰਦਾ ਹੈ, ਉਹਨਾਂ ਨੂੰ ਅਫੁਰ ਅਵਸਥਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗੁਰਮੁਖਾਂ ਦੇ ਫੁਰਨੇ ਤੋਂ ਰਹਿਤ, ਵਾਸ਼ਨਾ ਤੋਂ ਰਹਿਤ ਅਫੁਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤਾਕਾ ਅੰਤ ਨਾ ਪਾਰਾ ਵਾਰ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਫਿਰ ਸੋਝੀ ਪੈ ਜਾਂਦੀ, ਗਿਆਨ ਹੋਣ ਤੇ ਪਤਾ ਲੱਗ ਜਾਂਦਾ ਉਹਦਾ ਕੋਈ ਅੰਤ ਨਹੀਂ ਹੈ, ਬੇਅੰਤ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ, ਪੁਰਾਰ ਪਾਰ ਨਹੀਂ, ਸਮੁੰਦਰ ਵਾਂਗ ਆ। ਤਾਕਾ ਅੰਤ ਨਾ ਪਾਰਾਵਾਰ, ਆਪੇ ਗੁਪਤ ਆਪੇ ਪਾਸਾਰ, ਗੁਪਤ ਵੀ ਆਪੇ ਹੀ ਹੈ, ਗੋਹਜ ਵੀ ਆਪ ਹੀ ਹੈ ਤੇ ਆਪੇ ਹੀ ਪਸਾਰਾ ਸਾਰਾ ਰਚਿਆ ਹੋਇਆ। ਏਡੇ ਵੱਡੇ ਪਸਾਰੇ ਸੰਸਾਰ ਨੂੰ ਰਚ ਕੇ ਤੇ ਆਪ ਫਿਰ ਗੁਪਤ ਹੈ, ਇਹ ਸੋਝੀ ਪੈ ਜਾਂਦੀ ਹੈ, ਗਿਆਤ ਹੋ ਜਾਂਦੀ ਹੈ ਉਸ ਰੱਬ ਦੇ ਪਿਆਰੇ ਨੂੰ, ਆਪੇ ਗੁਪਤ ਹੋਇਆ ਸਾਰੇ ਥਾਵਾਂ ਤੇ। ਅਗਿਆਨ ਦਾ ਪਰਦਾ ਹੋਣ ਕਰਕੇ ਜੀਵਾਂ ਦੇ ਅੰਦਰ ਜੀਵ ਜਿਹੜੇ ਨੇ ਮਾਇਆ ਦੇ ਮੋਹ ਪਿਆ ਹੋਇਆ, ਭਰਮ ਜਾਲ ਵਿੱਚ ਨੇ ਸੁੱਤੇ ਹੋਏ, ਅਗਿਆਨਤਾ ਦੀ ਨੀਂਦ ਵਿੱਚ ਗੁਪਤ ਹੈ। ਭੋਗੀਆਂ ਦੇ, ਵਿਕਾਰੀਆਂ ਦੇ, ਮਾਇਆ ਧਾਰੀਆਂ ਦੇ ਹਿਰਦਿਆਂ ਵਿੱਚ ਉਹ ਗੁਪਤ ਹੈ, ਹੈ ਵਾਸਾ ਇੱਕ ਰਸ ਲੇਕਿਨ ਗੁਪਤ ਹੈ, ਤੇ ਪਸਾਰਾ ਵੀ ਉਹਨਾਂ ਹੀ ਪਸਰਿਆ, ਪਸਾਰਾ ਵੀ ਇੱਕ ਦਾ ਹੈ। ਔਰ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਫਿਰ ਉਹਦੀ ਸਮਝ ਪੈ ਜਾਂਦੀ ਹੈ ਵੀ ਗੁਪਤ ਵੀ ਅਗਿਆਨ ਕਰਕੇ, ਗਿਆਨ ਹੋਣ ਤੇ ਪ੍ਰਗਟਾਵਾ ਹੋ ਜਾਂਦਾ ਹੈ। ਅਗਿਆਨ ਲਾਏ ਸਵਾਲੇ ਆ, ਗੁਰ ਗਿਆਨਾਂ ਲਾਏ

ਉਹਦਾ ਇੱਕ ਦਾ ਹੀ ਪਸਾਰਾ ਹੈ, ਜਾ ਕੇ ਅੰਤਰ ਹਰ ਹਰ ਸਵਾਦ। ਜਿਸ ਪੁਰਸ਼ ਦੇ ਅੰਦਰ, ਬ੍ਰਹਮ ਗਿਆਨੀ ਦੇ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਗਟਾਵਾ ਹੋ ਗਿਆ, ਜਾ ਕੇ ਅੰਤਰ ਹਰ ਹਰ ਸਵਾਦ, ਜਿਹਦੇ ਹਿਰਦੇ ਵਿੱਚ ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਗਿਆ, ਰਸ ਰਹਿ ਗਿਆ, ਉਹ ਰਸ ਨੂੰ ਪ੍ਰਗਟ ਕਰ ਲਿਆ। ਕਹਿਣ ਨਾ ਜਾਈ ਨਾਨਕ ਬਿਸਮਾਦ। ਮਹਾਰਾਜ ਜੀ ਕਹਿੰਦੇ ਬਿਆਨ ਹੋ ਜਾਵੇਗਾ, ਨਹੀਂ ਉਹ ਬਿਆਨ ਨਹੀਂ ਕਰ ਸਕਦਾ, ਕਹਿ ਕੇ ਪੂਰਨ ਤੌਰ ਤੇ ਦੱਸ ਨਹੀਂ ਸਕਦਾ। ਬਿਸਮਾਦ ਅਸਚਰਜ, ਹੈਰਾਨ ਹੋਏ, ਅਸਚਰਜ ਹੈ ਉਹ, ਕਥਨ ਕਹਿਣ ਤੋਂ ਪਰੇ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ, ਉਹ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਸੋਰਠ ਰਾਗ ਵਿੱਚ ਵੀ ਆਪ ਜੀ ਬਖਸ਼ਿਸ਼ ਕਰਦੇ ਨੇ, ਜਿਵੇਂ ਗੂੰਗੇ ਪੁਰਸ਼ ਦੀ ਜਿਹੜਾ ਜ਼ੁਬਾਨ ਤੋਂ ਗੂੰਗਾ ਬੋਲ ਨਹੀਂ ਸਕਦਾ, ਮਠਿਆਈ ਖਾ ਕੇ ਗੁੜ ਖਾ ਕੇ ਉਹਨੂੰ ਪੁੱਛੀਏ ਕਿੰਨਾ ਕੁ ਮਿੱਠਾ, ਬੋਲ ਕੇ ਨਹੀਂ ਦੱਸ, ਖੁਸ਼ੀ ਦਾ ਪ੍ਰਗਟਾਵਾ ਜ਼ਰੂਰ ਬਹੁਤ ਮਿੱਠਾ। ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਕਹਿਣ ਨਾ ਜਾਈ ਨਾਨਕ ਬਿਸਮਾਦ। ਉਹ ਕਥਨ ਨਹੀਂ ਹੁੰਦਾ, ਬਿਆਨ ਨਹੀਂ ਹੁੰਦਾ, ਅਸਚਰਜ ਹੈ, ਕਰਸ। ਰੱਬ ਦੇ ਪਿਆਰਿਆਂ ਨੇ ਜੋ ਨਾਮ ਦਾ ਆਸਰਾ ਲਿਆ ਹੈ, ਬ੍ਰਹਮ ਦਾ ਗਿਆਨ ਹੋਣ ਤੇ ਅਕਰਸ, ਸਹਿਜ ਸੁੱਖ, ਸਹਿਜ ਆਨੰਦ ਹੈ, ਕਹਿਣ ਕਥਨ ਤੋਂ ਪਰੇ ਹੈ। ਸੋ ਆਤਮਾ ਦਾ ਆਨੰਦ, ਸੂਖਸ਼ਮ ਸਰੀਰ ਦਾ ਗਿਆਨ, ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੂਰਨ ਪੁਰਖ, ਕੈਸੀ ਅਵਸਥਾ ਹੁੰਦੀ ਆਪ ਜੀ ਦੀ ਵੀ ਐਸੀ ਅਵਸਥਾ, ਬ੍ਰਹਮ ਗਿਆਨੀਆਂ ਦੀ, ਉਹ ਬਿਆਨ ਕਰ ਰਹੇ ਨੇ। ਸੋ ਅਗਲਾ ਸ਼ਬਦ ਵੀ ਪੂਰਨ ਮਹਾਂਪੁਰਖਾਂ ਦੀ ਪ੍ਰਥਾਏ ਆਪ ਜੀ ਨੇ ਬਖਸ਼ਿਸ਼ ਕੀਤਾ, ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ।

ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ

ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਾ ਨ ਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ।

ਵਾਹਿਗੁਰੂ ਵਾਹਿਗੁਰੂ

ਆਜ ਰਾਹ ਜੁਰੂ ਸਰਬ ਕਲਾ ਭਰਪੂਰ ਚੌਤਾਹ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਬੈਠ ਜੋੜ ਬੈਠੀ ਸਾਹ ਸਨ ਜੀ ਗੁਰ ਫਤਿਹ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਦਾਸ ਨੂੰ ਸਪੈਸ਼ਲ ਉੱਠਣਾ ਪਿਆ ਆ, ਅਸੀਂ ਅੱਜ ਤੱਕ ਇਸ ਤਰ੍ਹਾਂ ਕਰਨੀ ਨਹੀਂ ਪਈ, ਕਰਨੀ ਪੈ ਰਹੀ ਆ। ਵੀ ਕੀਰਤਨ ਰੋਕ ਕੇ ਬੀਬੀ ਉਹ ਖਾਸ ਤੁਸੀਂ ਵਿਆਹ 'ਤੇ ਆਈਆਂ ਸਾਨੂੰ ਵੀ ਪਤਾ, ਪਰ ਇਹ ਗੁਰੂ ਘਰ ਆ, ਚੁੱਪ ਦਾ ਦਾਨ ਬਖਸ਼ੋ, ਤੁਸੀਂ ਆਪਣੇ ਆਪ ਸੋਚੋ ਕਿੱਥੇ ਆਈਆਂ, ਕਿੱਥੇ ਆਏ ਆ ਤੁਸੀਂ। ਇਹ ਬੇਨਤੀ ਆ, ਥੋੜ੍ਹਾ ਜਿਹਾ ਚੁੱਪ ਦਾ ਦਾਨ ਬਖਸ਼ ਲਓ, ਆਪਾਂ ਕੀਰਤਨ ਸੁਣੀਏ, ਕੀਰਤਨ ਬੰਦ ਕਰਾ ਦਈਏ, ਤੁਹਾਨੂੰ ਲਾ ਦਈਏ। ਆ ਜਾਓ ਜੇ ਕਿਸੇ ਬੀਬੀ ਨੇ ਕੀਰਤਨ ਕਰਨਾ ਤਾਂ ਉਹਨਾਂ ਭਾਈ ਸਾਹਿਬ ਨੂੰ ਹਟਾ ਦੇ।

ਠੀਕ ਹੈ ਵਿਆਹ ਤੇ ਆਪਾਂ ਪਹੁੰਚੇ ਹਾਂ, ਕੋਈ ਮਾੜਾ ਮਾਟਾ ਗੁਰੂ ਦੀ ਮਰਿਆਦਾ ਦਾ ਵੀ ਆਪਾਂ ਹਾਸਲ ਕਰਿਆ ਕਰੀਏ। ਘਰਾਂ 'ਚ ਆਪਾਂ ਫੋਨ ਆਪਣੇ ਕੋਲ, ਸਾਰਿਆਂ ਕੋਲ ਸੈਲਰ ਫੋਨ ਆ, ਸਭ ਕੁਛ ਹੈਗਾ ਆਪਣੇ ਕੋਲ, ਆਪਾਂ ਫੋਨਾਂ 'ਤੇ ਵੀ ਗੱਲਾਂ ਕਰ ਸਕਦੇ ਹਾਂ। ਸੋਰੀ ਆ ਕਹਿਣਾ ਪਿਆ ਉੱਠ ਕੇ, ਮੈਂ ਬਹੁਤ ਚਿਰ ਦਾ ਦੇਖ ਰਿਹਾ ਸੀ ਵੀ ਬੀਬੀਆਂ ਸ਼ਾਇਦ ਆਪਣੇ ਆਪ ਹੀ ਚੁੱਪ ਦਾ ਦਾਨ ਬਖਸ਼ ਦੇਣਗੀਆਂ, ਪਰ ਕਿੱਥੇ, ਆਪਾਂ ਨੂੰ ਜਿੰਨਾ ਚਿਰ ਕਹਿਣ ਦੀ ਲੋੜ ਨਾ ਪਈ ਆਪਾਂ ਚੁੱਪ ਦਾ ਦਾਨ ਤਾਂ ਬਖਸ਼ਣਾ ਨਹੀਂ। ਸਵਾਹ ਸਿੰਘ ਜੀ ਸੇਵਾ ਦਾ ਜਾ ਚੁੱਕੇ ਹਾਂ, ਉੱਠ ਕੇ ਕਹਿਣਾ ਪਿਆ, ਕਿਉਂਕਿ ਜਦ ਆਪਾਂ ਗੁਰੂ ਦੇ ਦਰਬਾਰ ਵਿੱਚ ਆਈਏ, ਗੁਰੂ ਦੀ ਮਰਿਆਦਾ ਦਾ ਖਿਆਲ ਰੱਖੀਏ, ਚੁੱਪ ਦਾ ਦਾਨ ਬਖਸ਼ੀਏ। ਆਓ ਆਪਾਂ ਹੁਣ ਭਾਈ ਸਾਹਿਬ ਤੋਂ ਕੀਰਤਨ ਸਰਵਣ ਕਰੀਏ, ਆਪਾਂ ਆਨੰਦਕਾਰ ਦੀ ਰਸਮ 'ਤੇ ਪਹੁੰਚੇ ਹਾਂ, ਆਪਾਂ ਗੁਰੂ ਦੀ ਮਰਿਆਦਾ ਦਾ ਖਿਆਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਹਰਿਮੰਦਰ ਸਭਾਏਮਾਨ ਤੇਤੇ ਪਤੇਤੇ ਦੋਨੋਂ ਪਰਿਵਾਰ ਜਾਨੀ ਮਾਨੀ ਸੱਜਣ ਮਿੱਤਰ ਰਿਸ਼ਤੇਦਾਰ ਇਸ ਵੇਲੇ ਆਪ ਸਭ ਆਪਾਂ ਸਾਰੇ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਜੁੜਮਿਲ ਬੈਠੇ ਹਾਂ। ਅੱਜ ਦੇ ਇਹ ਵਿਸ਼ੇਸ਼ ਸਮਾਗਮ ਆਨੰਦ ਕਾਰਜ ਦੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਪਰਿਵਾਰਾਂ 'ਤੇ ਬੱਚੇ ਬੱਚੀ 'ਤੇ ਮਿਹਰ ਕੀਤੀ ਹੈ, ਇਹਨਾਂ ਸਮਾਗਮਾਂ ਵਿੱਚ ਆਪਾਂ ਸਾਰੇ ਸ਼ਿਰਕਤ ਕਰ ਰਹੇ ਹਾਂ। ਆਓ ਸਮਾਗਮਾਂ ਦੀ ਆਨੰਦ ਕਾਰਜ ਦੀ ਪ੍ਰਾਰੰਭਤਾ ਕਰੀਏ। ਸਿੱਖ ਦਾ ਹਰ ਕਾਰਜ ਅਰਦਾਸ ਨਾਲ ਸ਼ੁਰੂ ਹੁੰਦਾ ਹੈ ਅਤੇ ਅਰਦਾਸ ਨਾਲ ਹੀ ਸੰਪੰਨ ਹੁੰਦਾ ਹੈ। ਆਓ ਬੇਨਤੀ ਰੂਪ ਪਹਿਲਾਂ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਉਸ ਤੋਂ ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਆਗਿਆ ਵਾਸਤੇ ਬੇਨਤੀ ਕਰਕੇ ਸ੍ਰੀ ਮੁਖ ਵਾਕ ਅਤੇ ਉਪਰੰਤ ਆਨੰਦ ਕਾਰਜ ਦੀ ਰਮਤਾ ਜੀ ਆਓ ਤਵਜੋ ਦਿਓ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀ

ਨੈਣਾ ਸਤਿਗੁਰ ਚਰਨ ਗਹੇ ਹੋਵੈ ਸਿਫਤ ਖਸਮ ਦੀ ਨੂਰ ਅਰਸਾਹ ਪੁਰਸਾਹ ਝੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ

ਲਾਵਾਂ ਹੋਣਗੀਆਂ। ਬੱਚੇ ਬੱਚੇ ਦੀ ਸੇਵਾ 'ਚ ਬੇਨਤੀ ਹੈ, ਬੜੇ ਪਿਆਰ ਨਾਲ ਤੁਸੀਂ ਲਾਵਾਂ ਦਾ ਪਾਠ ਪਹਿਲਾਂ ਸੁਣਨਾ ਹੈ, ਭਾਈ ਸਾਹਿਬ ਜੀ ਪੜ੍ਹਨਗੇ। ਨਾਨਕ ਪਦ ਆਉਣ 'ਤੇ ਅਦਬ ਸਾਹਿਤ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਪਰਿਕਰਮਾ ਕਰਨੀ ਹੈ ਬੜੇ ਪਿਆਰ ਨਾਲ। ਕਲੋਕਵਾਈਜ਼ ਚਾਰ ਪਰਿਕਰਮਾ ਚਾਰ ਲਾਵਾਂ, ਆਓ ਪਿਆਰ ਸਾਹਿਤ ਸਰਵਣ ਕਰੀਏ ਜੀ।

ਇਹਦੇ ਨਾਲ ਹੀ ਅਰਦਾਸ ਅਤੇ ਸ੍ਰੀ ਮੁਖ ਵਾਕ ਤੋਂ ਬਾਅਦ ਆਨੰਦ ਕਾਰਜ ਦੀ ਸੰਪੂਰਨਤਾ ਹੈ। ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕਰਕੇ ਗ੍ਰਿਸ਼ ਧਰਮ ਦੀਆਂ ਹਰ ਪ੍ਰਕਾਰ ਦੀਆਂ ਖੁਸ਼ੀਆਂ ਖੇੜੇ ਪ੍ਰਦਾਨ ਕਰਨ। ਦੋਨਾਂ ਦਾ ਆਪਸੀ ਪਰਸਪਰ ਪਿਆਰ, ਇਤਫਾਕ, ਇੱਕ ਦੂਸਰੇ ਦਾ ਇਤਬਾਰ, ਇੱਕ ਦੂਸਰੇ ਦੇ ਸੁੱਖ ਦੁੱਖ ਦੇ ਸਾਂਝੀ ਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੇ ਰਹਿਣ। ਆਓ ਸਾਰੇ ਮਿਲ ਕੇ ਅਰਦਾਸ ਕਰੀਏ ਜੀ।

ਤੇ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ।

ਥਾਂ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਸ਼ਬਦ ਕੀਰਤਨ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਦਾਸਰਿਆਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ, ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀਓ। ਦੋਹਾਂ ਪਰਿਵਾਰਾਂ ਦਾ, ਖੰਗੂੜਾ ਅਤੇ ਬਰਾੜ ਪਰਿਵਾਰਾਂ ਦਾ, ਇਹ ਸੱਚੇ ਪਾਤਸ਼ਾਹ ਜੀਓ ਬੱਚਿਆਂ ਦਾ ਸੰਯੋਗ ਸਦਾ ਸਦਾ ਲਈ ਆਪ ਜੀ ਨੇ ਅਟੱਲ ਸੱਚੇ ਪਾਤਸ਼ਾਹ ਅਟੱਲਤਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਜਸ਼ਨ ਸਿੰਘ ਅਤੇ ਬੀਬੀ ਸਹਿਜਪ੍ਰੀਤ ਕੌਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਅਤੇ ਸੁਭਾਗ ਜੋੜੀ ਨੂੰ। ਸੋ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ।

ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਏ ਹਨ। ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੀ ਕਿਰਪਾ ਕਰਨੀ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਛਾਕੇ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕਜਨੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਨੰਦ ਕਾਰਜ ਸਮਾਗਮ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਆਪ ਜੀ ਕੇ ਹਜ਼ੂਰ ਦੋਹਾਂ ਹੀ ਧੇਤਿਆਂ ਪੁਤੇਤਿਆਂ ਦੋਹਾਂ ਪਰਿਵਾਰਾਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ। ਹੁਣ ਲਾਭ ਹੋ ਭੋਗ ਹਰ ਰਾਇ, ਭੋਗ ਲੱਗਿਆ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਸੋ ਕਿਰਪਾ ਕਰੋ ਇਸ ਵੇਲੇ ਪਾਮਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਹਜੂਰ ਸਰਬ ਕਲਾ ਭਰਪੂਰ ਚੌਰ ਤਾਕ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਜੋੜ ਬੈਠੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਜ਼ਰ ਕਰੇ ਇਹ ਮਹਾਂਵਾਕ ਅਨੁਸਾਰ ਲੜਕੇ ਦੇ ਪਿਤਾ ਭਾਈ ਗੁਰਿੰਦਰ ਸਿੰਘ ਜੀ ਖੰਗੂੜਾ, ਮਾਤਾ ਬੀਬੀ ਸਤਿੰਦਰ ਕੌਰ ਜੀ ਖੰਗੂੜਾ, ਬੇਟਾ ਜਸ਼ਨ ਸਿੰਘ ਖੰਗੂੜਾ, ਲੜਕੀ ਦੇ ਪਿਤਾ ਭਾਈ ਜਸਵਿੰਦਰ ਸਿੰਘ ਬਰਾੜ, ਮਾਤਾ ਬੀਬੀ ਬਲਜੀਤ ਕੌਰ ਬਰਾੜ, ਬੇਟੀ ਸਾਹਿਬਪ੍ਰੀਤ ਕੌਰ ਬਰਾੜ, ਕਾਕਾ ਜਸ਼ਨ ਸਿੰਘ, ਬੇਟੀ ਸਾਹਿਬਪ੍ਰੀਤ ਕੌਰ ਦਾ ਸ਼ੁਭ ਆਨੰਦ ਕਾਰਜ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਗੁਰਮਰਜ਼ਾਦਾ ਅਨੁਸਾਰ ਸੰਪੂਰਨ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਟਨ ਕੋਟ ਧੰਨਵਾਦ। ਉਸ ਤੋਂ ਉਪਰੰਤ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ, ਗੁਰੂ ਘਰ ਦੇ ਹਜੂਰੀ ਰਾਗੀ ਸਾਹਿਬ ਭਾਈ ਬਰਿਆਮ ਸਿੰਘ ਜੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਲਾਵਾਂ ਦਾ ਪਾਠ, ਸ਼ਬਦ ਕੀਰਤਨ, ਸਰਵਣ ਕਰਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਪਰਿਵਾਰਾਂ ਨੂੰ ਇਹ ਸ਼ੁਭ ਆਨੰਦ ਕਾਰਜ ਜੀ ਲੱਖ ਲੱਖ ਵਧਾਈ ਹੋਵੇ। ਸੁਹਾਗ ਜੋੜੀ ਨੂੰ ਵੀ, ਕਾਕਾ ਜਸ਼ਨ ਸਿੰਘ, ਬੀਬਾ ਸਾਹਿਬਜੀ ਕੌਰ ਮੀ, ਇਸ ਆਨੰਦ ਕਾਰਜ ਜੀ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ ਦੋਹਾਂ ਪਰਿਵਾਰਾਂ ਵਿੱਚ, ਬੱਚਿਆਂ ਵਿੱਚ ਆਪਸੀ ਪਿਆਰ ਸੁਭਾਕ ਗੁਰੂ ਮਹਾਰਾਜ ਬਖਸ਼ਣ। ਇਸ ਸੁਹਾਗ ਜੋੜੀ ਨੂੰ ਆਪਣੇ ਦਰੋਂ ਕਰੋਂ ਗੁਰ ਸਿੱਖੀ ਜੀਵਨ ਨੰਬਰ ਦੀ ਦਾਸ ਗੁਰੂ ਕਰਨਾ ਪਿਆਰ ਬਖਸ਼ਣ। ਮਾਤਾ ਪਿਤਾ ਦੀ ਆਗਿਆਕਾਰੀ ਹੋਣ, ਦੋਹਾਂ ਪਰਿਵਾਰਾਂ ਵੱਲੋਂ ਹੀ ਆਏ ਹੋਏ ਸਾਰੇ ਸੱਜਣ ਦੂਰੋਂ, ਰੇਡੀਓ ਅਮੈਰੀਕਾ ਜਿੱਥੋਂ ਜਿੱਥੋਂ ਵੀ ਕੋਈ ਆਏ ਆ, ਦੋਹਾਂ ਪਰਿਵਾਰਾਂ ਵੱਲੋਂ ਸਾਰੇ ਪਰਿਵਾਰਾਂ ਦਾ ਇਸ ਆਨੰਦ ਕਾਰਜ ਦੇ ਸਮਾਗਮ 'ਤੇ ਪਹੁੰਚਣ 'ਤੇ ਜੀ ਆ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸਮੂਹ ਸੰਗਤ ਦਾ ਇਸ ਆਨੰਦ ਕਾਰਜ 'ਤੇ ਸਮਾਗਮ ਵਿੱਚ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ। ਸੋਰੀ ਆ, ਮੈਨੂੰ ਅੱਜ ਪਹਿਲੀ ਵਾਰ ਸਟੇਜ 'ਤੇ ਖੜ੍ਹ ਕੇ ਸੰਗਤਾਂ ਨੂੰ ਬੇਨਤੀ ਕਰਨੀ ਪਈ ਚੁੱਪ ਦਾ ਦਾਨ ਬਖਸ਼ਣ ਵਾਸਤੇ। ਅਸੀਂ ਖਿਮਾ ਦੇ ਜਾ ਚੁੱਕੇ ਹਾਂ, ਪਰ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਜਦ ਗੁਰੂ ਦੇ ਦਰਬਾਰ ਵਿੱਚ ਆ ਜਾਈਏ, ਘਰ ਦੀਆਂ ਗੱਲਾਂ ਬਾਤਾਂ ਛੱਡ ਕੇ ਆਪਾਂ ਗੁਰੂ ਦਾ ਜਸ ਸਰਵਣ ਕਰਿਆ ਕਰੀਏ। ਇਹੀ ਇੱਕ ਆਪਣੇ ਜ਼ਿੰਦਗੀ ਦੇ ਨਾਲ ਜਾਣਾ ਆ, ਬਾਕੀ ਸਭ ਇੱਥੇ ਹੀ ਆਪਾਂ ਸਾਰਿਆਂ ਛੱਡ ਜਾਣਾ ਆ। ਇਹ ਬੇਨਤੀਆਂ ਨੂੰ ਪ੍ਰਵਾਨ ਕਰੋ। ਫਿਰ ਵੀ ਖਿਮਾ ਦੇ ਜਾ ਚੁੱਕੇ ਹਾਂ, ਜੇ ਕਿਸੇ ਨੂੰ ਮੇਰੀ ਗੱਲ ਦਾ ਕੋਈ ਵੀ ਵੱਧ ਘੱਟ ਲੱਗੀ ਹੋਵੇ, ਖਾਸ ਕਰਕੇ ਬੀਬੀਆਂ ਨੂੰ ਬੇਨਤੀ ਆ, ਬੀਬੀ ਆਪਾਂ ਇੱਥੇ ਹੀ ਰਹਿਣਾ ਸਾਰਿਆਂ ਨੇ, ਘਰਾਂ ਵਿੱਚ ਜਾ ਕੇ ਆਪਾਂ ਗੱਲਾਂ ਦਾ ਵਿਚਾਰ ਕਰ ਲੈ ਕੇ ਬਹੁਤ ਵਧੀਆ ਗੱਲ ਹੁੰਦੀ ਹੈ। ਕਿਉਂਕਿ ਜਿੰਨਾ ਚਿਰ ਆਪਣੇ ਜਿਹੜੇ ਸ਼ਬਦ ਕੀਰਤਨ ਵੀ ਕਰਦੇ ਆ ਉਹਨਾਂ ਨੂੰ ਵੀ ਆਨੰਦ ਨਹੀਂ ਆਉਂਦਾ ਜੇ ਸੰਗਤ ਚੁੱਪ ਦਾ ਦਾਨ ਨਾ ਬਖਸ਼ੇ। ਉਹ ਹਨ ਗੁਰੂ ਘਰ ਦੇ ਹੀ ਹੈੱਡ ਗ੍ਰੰਥੀ ਸਾਹਿਬ, 10 ਮਿੰਟ ਵਾਸਤੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਫਿਰ ਇੱਕ ਵਾਰ ਸਾਰੀ ਸੰਗਤ ਨੂੰ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਸ ਕਉ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਜਿਉਂ ਬੁਲਾਵੈ ਤਿਉਂ ਬੋਲਹ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਹਜ਼ੂਰੀ ਅੰਦਰ ਸੁਭਾਗ ਜੋੜੀ ਕਾਕਾ ਜਸ਼ਨ ਸਿੰਘ, ਬੀਬਾ ਸਹਿਜ ਪ੍ਰੀਤ ਕੌਰ ਦੇ ਆਨੰਦ ਕਾਰਜ ਸਮਾਗਮ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5-7 ਮਿੰਟ ਹੋਰ ਨੇ ਬੀਬੀਓ ਭੈਣੋ, ਤੁਹਾਡਾ ਧੰਨਵਾਦ ਆ। ਪਹਿਲਾਂ ਤਾਂ ਸੈਕਟਰੀ ਸਾਹਿਬਾਨ ਦੀ ਬੇਨਤੀ ਸੁਣੀ ਤੁਸੀਂ, ਅਤੇ ਆਨੰਦ ਕਾਰਜ ਲਾਵਾਂ ਦੇ ਵਿੱਚ ਬਹੁਤ ਆਨੰਦ ਆਇਆ। ਇਕਾਗਰਤਾ ਦੇ ਨਾਲ ਜਿੰਨੇ ਧਰਮ ਦੇ ਕਰਮ ਨੇ ਗੁਰੂ ਦੀ ਹਜ਼ੂਰੀ ਵਿੱਚ, ਜੇ ਕਰਨ ਵਾਲਿਆਂ ਦੇ ਅੰਦਰ ਇਕਾਗਰਤਾ 4 ਗੁਣਾ ਵੱਧ ਆ ਤੁਹਾਡੇ ਨਾਲੋਂ, ਅਤੇ ਸੁਣਨ ਵਾਲਿਆਂ ਦੇ ਵਿੱਚ ਇਕਾਗਰਤਾ, ਅਤੇ ਹਰੇਕ ਕਾਰਜ ਵਿੱਚ ਆਨੰਦ ਹੀ ਆਨੰਦ ਹੈ। ਇਹਦਾ ਨਾਮ ਤਾਂ ਆਨੰਦ ਕਾਰਜ ਆ, ਅਤੇ ਜੇ ਇਸ ਆਨੰਦ ਕਾਰਜ ਵਿੱਚ ਹੋਰ ਰੌਲਾ ਪੈਂਦਾ ਰਹੇ ਤਾਂ ਫਿਰ ਇਹ ਵੀ ਆਨੰਦ ਕਾਰਜ ਆਨੰਦ ਨਹੀਂ ਜੇ ਅਸੀਂ ਰਹਿਣ ਦਿੰਦੇ। ਸਭ ਤੋਂ ਖੁਸ਼ੀ ਦਾ ਇਹ ਸਾਡਾ ਕਾਰਜ ਹੁੰਦਾ। ਦੋ ਬੱਚਿਆਂ ਦੀ ਜ਼ਿੰਦਗੀ ਦੀ ਅਰਦਾਸ ਹੁੰਦੀ ਹੈ, ਸਾਰੀ ਜ਼ਿੰਦਗੀ ਦੀ। ਸੋਚਣਾ ਚਾਹੀਦਾ ਸਾਨੂੰ, ਅਸੀਂ ਨਹੀਂ ਚਾਹੁੰਦੇ ਹੁੰਦੇ ਆਪਣੇ ਜਿਹੜਾ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਟੌਪਕ ਆ, ਉਹਦੇ ਤੋਂ ਬਾਹਰ ਜਾਈਏ, ਪਰ ਮਜਬੂਰੀ ਹੋ ਜਾਂਦੀ ਹੈ, ਸਮਾਂ ਐਸਾ ਬਣ ਗਿਆ। ਜਿਸ ਗੁਰੂ ਤੋਂ ਬਿਨਾਂ ਸਾਡਾ ਸਰਨਾ ਨਹੀਂ ਜਨਮ ਤੋਂ ਲੈ ਕੇ ਅਖੀਰ ਤੱਕ, ਉਹਦੀ ਹਜ਼ੂਰੀ ਵਿੱਚ ਜੇ ਸਮਾਂ ਮਿਲਿਆ ਕਿਸੇ ਆਨੇ ਬਹਾਨੇ, ਉਹ ਵੀ ਸਫਲਾ ਨਹੀਂ ਕਰਦੇ। ਅਸੀਂ ਗੁਰੂ ਦੇ ਨਾਲ ਅਟੈਚਮੈਂਟ ਕੀਤੀ ਹੈ, ਅਤੇ ਮਨਾਂ ਦੀ, ਇਕੱਲੇ ਤਨਾਂ ਦੀ ਨਹੀਂ, ਮਨਾਂ ਦੀ, ਹਿਰਦਿਆਂ ਦੀ ਅਟੈਚਮੈਂਟ ਕਰਿਆ ਕਰੋ। ਜੇ ਲਾਹਾ ਲੈਣਾ ਹੈ, ਕਿਰਪਾ ਲੈਣੀ, ਬਖਸ਼ਿਸ਼ ਲੈਣੀ ਹੈ ਤਾਂ, ਸੋ ਬੇਨਤੀ ਹੈ, ਫਿਰ ਧੰਨਵਾਦ ਕਿ ਚੁੱਪ ਦਾ ਦਾਨ ਬਖਸ਼ਿਆ। 2-4 ਮਿੰਟ ਨੇ, ਜ਼ਿੰਦਗੀ ਦੀ ਅਰਦਾਸ ਹੈ ਬੱਚਿਆਂ ਦੀ, ਜਿੱਥੇ ਅਸੀਂ ਆਪਣੇ ਵੱਲੋਂ ਕੀਤੀ ਹੈ ਚਿੱਤ ਲਾ ਕੇ, ਸਾਡਾ ਫਰਜ਼ ਹੈ, ਡਿਊਟੀ ਹੈ, ਉੱਥੇ ਸਿੱਖਿਆ ਵੀ ਸਾਨੂੰ ਦਿੱਤੀ ਹੈ। ਜੇ ਸਿੱਖਿਆ 'ਤੇ ਚੱਲਾਂਗੇ, ਧਾਰਨ ਕਰਾਂਗੇ, ਸਾਰੀ ਜ਼ਿੰਦਗੀ ਆਨੰਦ ਬਣ ਜਾਂਦਾ, ਜਿਹੜਾ ਅੱਧਾ ਘੰਟਾ ਆਨੰਦ ਆਇਆ ਹੁਣ। ਸੁਭਾਗ ਜੋੜੀ ਦੀ ਜ਼ਿੰਦਗੀ ਵਿੱਚ ਸਾਰੀ ਉਮਰ ਆਨੰਦ ਬਣ ਜਾਂਦਾ ਜੇ ਗੁਰੂ ਦੀ ਸਿੱਖਿਆ ਕਮਾਵਾਂਗੇ ਤਾਂ। ਇਹ ਸੁਣਨੀ ਬਹੁਤ ਜ਼ਰੂਰੀ ਹੁੰਦੀ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਦੋ ਪਰਿਵਾਰਾਂ ਦੇ ਬੱਚੇ ਭਾਈ ਗੁਰਿੰਦਰ ਸਿੰਘ ਜੀ ਖੰਗੂੜਾ ਅਤੇ ਮਾਤਾ ਸਤਵਿੰਦਰ ਕੌਰ ਜੀ ਖੰਗੂੜਾ, ਤਿਨ੍ਹਾਂ ਦੇ ਸਪੁੱਤਰ ਕਾਕਾ ਜਸ਼ਨ ਸਿੰਘ, ਸਰਦਾਰ ਜਗਵਿੰਦਰ ਸਿੰਘ ਜੀ ਬਰਾੜ, ਸਰਦਾਰਨੀ ਬਲਜੀਤ ਕੌਰ ਜੀ ਬਰਾੜ, ਤਿਨ੍ਹਾਂ ਦੀ ਸਪੁੱਤਰੀ ਬੀਬਾ ਸਹਿਜ ਪ੍ਰੀਤ ਕੌਰ ਜੀ। ਕਾਕਾ ਜਸ਼ਨ ਸਿੰਘ, ਬੀਬਾ ਸਹਿਜ ਪ੍ਰੀਤ ਕੌਰ, ਤਿਨ੍ਹਾਂ ਦੇ ਆਨੰਦ ਕਾਰਜ ਗੁਰੂ ਕੀ ਹਜ਼ੂਰੀ ਵਿੱਚ ਹੁਕਮਨਾਮੇ ਤੋਂ ਬਾਅਦ ਹੋਣ ਤੋਂ ਅਰਦਾਸ ਹੁਕਮਨਾਮਾ, ਇਹਨਾਂ ਬੱਚਿਆਂ ਨੂੰ ਸਾਰੇ ਸਾਡੇ ਦੁਨਿਆਵੀ ਜਿੰਨੇ ਸਾਰੇ ਰਿਸ਼ਤੇ ਨੇ, ਸਾਰੇ ਰਿਸ਼ਤਿਆਂ ਵਿੱਚੋਂ ਸਭ ਤੋਂ ਲੰਬਾ, ਸਭ ਤੋਂ ਪਿਆਰ ਵਾਲਾ, ਨਿੱਘਾ ਰਿਸ਼ਤਾ ਪਤੀ ਪਤਨੀ ਦਾ ਦਰਜਾ ਪ੍ਰਾਪਤ ਹੋ ਚੁੱਕਾ ਹੈ ਗੁਰਮਤ ਅਨੁਸਾਰ, ਜਦੋਂ ਹੁਕਮਨਾਮਾ ਹੋ ਜੇ, ਉਹਨਾਂ ਚਿਰ ਜੇ ਮਹਾਰਾਜ ਦੀ ਕਿਰਪਾ, ਉਦੋਂ ਦਰਜਾ ਪ੍ਰਾਪਤ ਹੁੰਦਾ। ਔਰ ਇਹਦੇ ਨਾਲ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਡੇ 'ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ, ਸਾਨੂੰ ਉਹ ਯਾਦ ਆਉਣੀਆਂ ਚਾਹੀਦੀਆਂ। ਕੋਈ ਸੰਸਕ੍ਰਿਤ ਵਿੱਚ ਨਹੀਂ ਕੀਤੀਆਂ ਵੀ ਸਾਨੂੰ ਪਤਾ ਨਾ ਲੱਗੇ। ਪਹਿਲੇ ਕਿ ਇਸੇ ਲੋਕ ਸੰਸਾਰ ਨੂੰ ਛੱਡ ਕੇ ਸਾਰਾ ਕੁਝ ਜੰਗਲਾਂ 'ਚ ਜਾਂਦੇ ਸੀ, ਜਾਂ ਤਾਂ ਰਿਸ਼ੀ ਬਣ ਜਾਂਦੇ ਸੀ, ਸਭ ਕੁਝ ਤਿਆਗ ਦਿੰਦੇ ਸੀ। ਉਹ ਗ੍ਰਹਿਸਥ ਨੂੰ ਨਿੰਦੀ ਜਾਂਦੇ ਸੀ ਵੀ ਇਹ ਜੇਲ੍ਹਾਂ ਨੇ ਆ, ਇਹਦੇ ਵਿੱਚ ਪਿਆ ਬੰਦਾ ਨਿਕਲ ਨਹੀਂ ਜਾ ਸਕਦਾ, ਨਹੀਂ ਰੱਬ ਦਾ ਨਾਮ ਲੈ ਸਕਦਾ, ਨਹੀਂ ਪਾ ਸਕਦਾ, ਜਿੱਥੇ ਸੁੱਖ ਆਪਣੇ ਮੂਲ ਨਾਲ ਜੁੜਿਆ ਹੋਇਆ। ਉਹ ਸੁੱਖ ਨਹੀਂ ਲੈ ਸਕਦਾ। ਜਿਹੜੇ ਗ੍ਰਹਿਸਥੀ ਸੀ ਉਹ ਕਹਿੰਦੇ ਸੀ ਇਹ ਐਵੇਂ ਹੈ, ਇਹ ਵਿਹਲੜ ਲੋਕ ਨੇ, ਇਹਨਾਂ ਤੋਂ ਕੰਮ ਨਹੀਂ ਹੋਇਆ ਤਾਂ ਛੱਡ ਕੇ ਨੱਠ ਗਏ ਨੇ, ਮਾਇਆ ਤੋਂ ਡਰਦੇ ਹੋਏ ਭੱਜ ਗਏ ਨੇ। ਦੋਵੇਂ ਹੱਥ ਵਿੱਚ ਸੀ, ਉਹ ਕਹਿੰਦੇ ਸੀ ਆਪਣੀ ਕਿਰਤ ਕਰਨੀ ਚਾਹੀਦੀ, ਕੰਮ ਕਰਨਾ ਚਾਹੀਦਾ, ਟੱਬਰ ਪਾਲਣਾ ਚਾਹੀਦਾ, ਇਹ 'ਚ ਰੱਬ ਦੀ ਖੁਸ਼ੀ ਹੈ। ਸੋ ਦੋਵੇਂ ਹੱਥ ਦੇ ਵਿੱਚ ਸੀਗੇ, ਦੋਨਾਂ ਵਿੱਚ ਹੰਕਾਰ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੰਪੂਰਨ ਕਰ ਦਿੱਤਾ ਇਹ ਗ੍ਰਹਿਸਥ ਨੂੰ। ਸੱਚੇ ਪਾਤਸ਼ਾਹ ਜੀ ਨੇ ਧਰਮ ਵਿੱਚ ਲਿਆਂਦਾ, ਭਾਵੇਂ ਆਦਿ ਕਾਲ ਤੋਂ ਸੀ। ਹੁਣ ਕਹਿੰਦੇ ਆ ਚਾਰ ਲਾਵਾਂ ਦਾ ਭਾਵ ਸਮਝਾ ਦਿਓ ਜੀ। ਪਹਿਲੀ ਜਮਾਤ ਪਾਸ ਨਹੀਂ ਕੀਤੀ ਅਤੇ ਚੌਥੀ ਜਿਹੜੀ ਹੈ ਅਖੀਰਲੀ ਸਟੇਜ ਆ ਉਹ ਕਿਵੇਂ ਹੋਜੂਗੀ? ਪਹਿਲੀ ਜਮਾਤ ਦਾ ਬੱਚਿਆਂ ਨੂੰ ਤਾਂ ਪਤਾ ਨਹੀਂ ਇਹਦਾ ਆਨੰਦ ਕਾਰਜ ਹੋ ਰਿਹਾ। ਸੋ ਗੁਰੂ ਪਿਆਰੀ ਸਾਧਸੰਗ ਜੀ ਪਹਿਲੀ ਲਾਭ ਦੇ ਵਿੱਚ ਸਤਿਗੁਰੂ ਨੇ ਕਿਵੇਂ ਅਟੈਚਮੈਂਟ ਕੀਤੀ ਧਰਮ ਨਾਲ, ਰੱਬ ਨਾਲ, ਇਹ ਸੁੱਖ ਦੇ ਕੇ ਗ੍ਰਹਿਸਥ ਦੇ ਜਿਹਨੂੰ ਚਿੱਕੜ ਕਿਹਾ ਸੀ, ਜਿੱਲਣ ਕਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਲਾਭ ਹੀ ਸਮਝ ਲਓ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦੇ ਰੜਾਇਆ ਬਲਰਾਮ ਜੀਓ। ਪਹਿਲੀ ਲਾਭ ਦੇ ਵਿੱਚ ਪ੍ਰਵਿਰਤੀ, ਪਹਿਲੀ ਅਵਸਥਾ, ਸ਼ੁਰੂਆਤ ਪ੍ਰਵਿਰਤ ਹੈ ਸੰਸਾਰ, ਇਹਦੇ ਵਿੱਚ ਪ੍ਰਵਿਰਤ ਹੋਵਾਂਗੇ, ਮਾਇਆ ਦੀ ਸਮਝ ਪਵੇਗੀ, ਆਪਾਂ ਆਪਣੀ ਕਿਰਤ ਕਰਾਂਗੇ। ਕਰਮ ਦੇ ਰੜਾਇਆ ਬਲਰਾਮ ਜੀਓ, ਇਹ ਕਰਮ ਦ੍ਰਿੜ ਕਰਵਾਇਆ ਗੁਰੂ ਨਾਨਕ ਦੇਵ ਜੀ ਨੇ, ਤਿਆਗ ਨਹੀਂ ਕਰਵਾਇਆ, ਪਰ ਇਹਦੇ ਨਾਲ ਧਰਮ ਅਟੈਚਮੈਂਟ ਹੋਵੇਗਾ ਅਤੇ ਦੋਵੇਂ ਸਫਲੇ ਨੇ, ਫਿਰ ਇਹ ਸਫਲਾ ਹੈ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦੇ ਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਚਾਰ ਵੇਦ ਨੇ, ਸਭ ਤੋਂ ਪੁਰਾਣੇ ਗੁਰੂ ਰਾਮਦਾਸ ਜੀ ਉਹਨਾਂ ਦੀ ਗਵਾਹੀ ਦੇ ਰਹੇ ਨੇ, ਬਾਣੀ ਬ੍ਰਹਮਾ ਵੇਦ, ਬ੍ਰਹਮੇ ਦੇ ਮੁੱਖ ਤੋਂ ਆਈ ਹੋਈ ਬਾਣੀ ਚਾਰ ਵੇਦ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਾਇਆ ਬਲਰਾਮ ਜੀਓ। ਸੋ ਉਹਨਾਂ ਨੇ ਵੀ ਧਰਮ ਦ੍ਰਿੜ ਕਰਵਾਇਆ ਹੈ। ਧਰਮ ਕੀ ਹੈ? ਧਰਮ ਦ੍ਰਿੜ ਹੋ ਹਰ ਨਾਮ ਤੇ ਆਵੋ, ਸਿਮਰਿਤ ਨਾਮ ਦ੍ਰਿੜਾਇਆ, ਧਰਮ ਨੂੰ ਦ੍ਰਿੜ ਕਰੋ ਹਰੀ ਵਾਹਿਗੁਰੂ ਦਾ ਨਾਮ ਤੇ ਆਵੋ। ਨਾਮ ਤੁਹਾਡੇ ਕੋਲ ਹੋਣਾ ਚਾਹੀਦਾ ਬੰਦਗੀ, ਜੇ ਗ੍ਰਹਿਸਥ ਧਰਮ ਨੂੰ ਧਾਰਨ ਕੀਤਾ ਆਸ਼ਰਮ ਨੂੰ, ਸਿਮਰਿਤ ਨਾਮ ਦੇ ਰੜਾਇਆ। ਉਹਨਾਂ ਵਿੱਚੋਂ ਵੇਦਾਂ 'ਚੋਂ 27 ਸਿਮਰਤੀਆਂ ਛੋਟੀਆਂ ਛੋਟੀਆਂ ਪੁਸਤਕਾਂ ਬਣੀਆਂ ਨੇ ਧਾਰਮਿਕ, ਉਹਨਾਂ ਨੇ ਵੀ ਨਾਮ ਦ੍ਰਿੜ ਕਰਵਾਇਆ ਹੈ। ਹੁਣ ਮਹਾਰਾਜ ਜੀ ਨੇ ਸਾਨੂੰ ਸੌਖੀ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਨੇ ਕਿਹਾ ਅਸੀਂ ਨਹੀਂ ਕਹਿੰਦੇ ਧਰਮ, ਸਭ ਤੋਂ ਪੁਰਾਣੇ ਹਿੰਦੁਸਤਾਨ ਦੇ ਗ੍ਰੰਥ ਨੇ ਵੇਦ, ਉਹ ਵੀ ਕਹਿੰਦੇ ਆ ਜੇ ਤੂੰ ਗ੍ਰਹਿਸਥ ਦੇ ਵਿੱਚ ਰਹਿ ਕੇ ਮੁਕਤ ਹੋਣਾ, ਆਪਣੇ ਮੂਲ ਨਾਲ ਆਨੰਦ ਨਾਲ ਜੁੜਨਾ ਵਾ, ਸੱਚਾ ਸੁੱਖ ਪ੍ਰਾਪਤ ਕਰਨਾ, ਤਾਂ ਤੈਨੂੰ ਧਰਮ ਦ੍ਰਿੜ ਕਰਨਾ ਪਵੇਗਾ, ਵਾਹਿਗੁਰੂ ਦਾ ਨਾਮ ਜਪਣਾ ਪਵੇਗਾ। ਔਰ ਉਹਦੇ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਗੁਰਮੁਖ ਬਣਾਇਆ ਸਾਨੂੰ, ਗੁਰੂ ਦੇ ਨਾਲ ਅਟੈਚਮੈਂਟ ਕੀਤੀ ਤਨ ਮਨ ਧਨ ਕਰਕੇ, ਗੁਰੂ ਵਾਲਾ ਬਣ ਕੇ ਦੋਵਾਂ ਜੀਆਂ ਨੇ ਗੁਰਮੁਖ ਨਾਮਦਾਨ ਇਸ਼ਨਾਨ, ਧਰਮ ਨੂੰ ਵਿਚੋਲਾ ਬਣਾਇਆ। ਹੁਣ ਦੋ ਸੌ ਸਰੀਰਾਂ ਦਾ ਸੁਮੇਲ ਹੁੰਦਾ ਆਪਣੀ ਜਿਹੜੀ ਸੱਭਿਅਤਾ ਹੈ ਵਿਚੋਲੇ ਰਾਹੀਂ, ਬਈ ਦਸ ਪੈਂਦੀ ਆ, ਦੋਵਾਂ ਦੇ ਗੁਣ ਵੇਖੇ ਜਾਂਦੇ ਨੇ, ਦੋਵੇਂ ਪਰਿਵਾਰਾਂ ਨੂੰ ਜਾਣਦਾ ਹੁੰਦਾ ਸਿਆਣਾ ਦਾਨਾ ਬੰਦਾ, ਅਤੇ ਉਹਦੇ ਰਾਹੀਂ ਇਹ ਦੋ ਸਰੀਰਾਂ ਦਾ ਸੰਬੰਧ ਬਣਦਾ ਹੈ ਪਤੀ ਪਤਨੀ ਦਾ। ਆਪਾਂ ਨੂੰ ਪਤਾ ਹੈ ਧਰਮ ਜਿਹੜਾ ਹੈ ਉਹ ਵਿੱਚ ਵਿਚੋਲਾ ਹੈ, ਅਕਾਲ ਪੁਰਖ ਅਤੇ ਆਤਮਾ ਦੇ, ਆਤਮਾ ਅਤੇ ਪਰਮਾਤਮਾ ਦੇ ਵਿੱਚ ਧਰਮ ਵਿਚੋਲਾ ਹੈ, ਦੋਵੇਂ ਨਹੀਂ ਤਾਂ ਹੱਠ ਹੈ ਜੇ ਧਰਮ ਨਹੀਂ ਹੈ, ਜੇ ਗੁਰੂ ਦੇ ਸਨਮੁਖ ਨਹੀਂ ਦੋਵੇਂ ਹੀ ਹੱਠ ਨੇ। ਪ੍ਰਵਿਰਤ ਨਿਰਵਿਰਤ ਹੱਠਾ ਦੋਵੇ ਵਿੱਚ ਧਰਮ ਫਿਰੈ ਰਹਿ ਬਾਰਿਆ, ਜੇ ਧਰਮ ਹੈ ਤਾਂ ਉਹ ਰਹਿ ਬਾਰਿਆ ਹੁੰਦਾ ਰਹਿ ਦੇਣ ਵਾਲਾ ਸੋਹਣਾ, ਜਿਹੜਾ ਸਿਆਣਾ ਬੰਦਾ ਹੁੰਦਾ ਵਿਚੋਲਾ ਉਹ ਮਗਰੋਂ ਵੀ ਕੰਮ ਆਉਂਦਾ, ਜੇ ਕਿਤੇ ਮਾੜੀ ਮੋਟੀ ਕੋਈ ਤਰੇੜ ਪੈਂਦੀ ਹੈ ਤਾਂ ਮਗਰੋਂ ਵੀ ਸੋਹਣੀ ਸਲਾਹ ਦੇ ਕੇ ਰਹਿ ਬਾਰਿਆ ਤੋਂ ਰਹਿ ਦੇਣ ਵਾਲਾ, ਧਰਮ ਇੱਧਰ ਵਿਚੋਲਾ ਹੈ ਰਹਿ ਦੇਣ ਵਾਲਾ, ਉਹ ਫਿਰ ਸੁਲਾਹ ਕਰਾ ਦਿੰਦਾ ਹੈ। ਹੁਣ ਗੁਰੂ ਨੇ ਸਾਨੂੰ ਧਰਮ ਦਿੱਤਾ ਗੁਰਮੁਖ ਨਾਮਦਾਨ ਇਸ਼ਨਾਨ, ਇਹਦੇ ਧਾਰਨੀ ਬਣਾਇਆ ਬਾਬੇ ਨਾਨਕ ਨੇ, ਬਈ ਹਰ ਰੋਜ਼ ਦੋਵਾਂ ਜੀਆਂ ਨੇ ਪਤੀ ਪਤਨੀ ਨੇ ਕੀ ਕਰਨਾ ਹੈ, ਹਰ ਰੋਜ਼ ਉੱਠ ਕੇ ਇਸ਼ਨਾਨ ਕਰਨਾ ਹੈ ਤਨ ਦਾ, ਤਾਂ ਕਿ ਤਨ ਪਵਿੱਤਰ ਹੋ ਜੇ, ਹਰ ਰੋਜ਼ ਇਸ਼ਨਾਨ ਨਿਯਮ ਨਾਲ, ਫਿਰ ਗੁਰੂ ਦਾ ਬਖਸ਼ਿਆ ਨਾਮ ਜਪਣਾ, ਬਾਣੀ ਪੜ੍ਹਨੀ ਹੈ ਦੂਜਾ ਕਰਮ, ਅਤੇ ਤੀਜਾ ਕਰਮ ਹੈ ਆਪਣੀ ਕਿਰਤ। ਦੋਵਾਂ ਤੋਂ ਬਾਅਦ ਆਪਣੀ ਕਿਰਤ, ਉਹਦੇ ਨਾਲ ਧਨ ਕਮਾਉਣਾ ਹੈ। ਉਹ ਧਨ ਕਮਾ ਕੇ ਕੇਵਲ ਆਪਣੇ ਵਾਸਤੇ ਨਹੀਂ, ਉਹਦੇ ਵਿੱਚੋਂ ਪਰਉਪਕਾਰ ਕਰਨਾ, ਧਰਮ ਹਿਰਤ ਦਾਨ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨੀ। ਗੁਰਮੁਖ ਨਾਮ ਦਾਨ ਇਸ਼ਨਾਨ, ਦਾਨ ਉਹ ਹੀ ਕਰੂੰ ਨਾ ਜਿਹਦੇ ਕੋਲ ਆਪਦੇ ਕੋਲ ਕੁਝ ਹੋਊ। ਜਿਹੜਾ ਆਪ ਮੰਗੀ ਜਾਂਦਾ ਵਾ ਉਹ ਦੂਜਿਆਂ ਨੂੰ ਕੀ ਦੇਊ। ਕਿਰਤ ਇਸ ਕਰਕੇ ਕਰਨੀ, ਦੌਲਤ ਗੁਜਰਾਨ ਹੈ, ਇਸਤਰੀ ਮਾਨ ਪੁੱਤਰ ਨਿਸ਼ਾਨ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਕਿਹਾ ਸੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨ ਗੁਣ ਦਿੱਤੇ ਨੇ, ਗ੍ਰਹਿਸਥ ਦੇ ਕੇ ਧਰਮ, ਗੁਰਮੁਖ ਨਾਮ ਦਾਨ ਇਸ਼ਨਾਨ। ਸਿੱਧਾ ਇਹ ਕਿਹਾ ਸੀ, ਮਹਾਰਾਜ ਕਿਵੇਂ ਮੁਕਤ ਕਰੋਗੇ ਤੁਸੀਂ, ਅਸੀਂ ਐਵੇਂ ਨਹੀਂ ਆ ਕੇ ਬੈਠੇ, ਬੜੀ ਜਿੱਲਣ ਹੈ। ਮਹਾਰਾਜ ਕਹਿੰਦੇ ਗੁਰਮੁਖ ਬਣਾ ਕੇ, ਅਸੀਂ ਗੁਰਮੁਖ ਬਣਾ ਕੇ ਤਿੰਨ ਗੁਣ ਦੇ ਕੇ, ਤਨ ਦਾ ਇਸ਼ਨਾਨ ਅੰਮ੍ਰਿਤ ਵੇਲੇ ਦਾ, ਨਾਮ ਬਾਣੀ ਪੜ੍ਹਨ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ, ਹਿਰਦਾ ਸ਼ੁੱਧ ਹੁੰਦਾ ਹੈ, ਅਤੇ ਧਨ ਕਮਾ ਕੇ ਬੰਦਾ ਜੇ ਦਾਨ ਨਾ ਕਰੇ, ਆਪਣੇ ਵਾਸਤੇ ਜੋੜੀ ਜਾਵੇ, ਉਹਦਾ ਹੰਕਾਰ ਹਉਮੈ ਹੋ ਜਾਂਦੀ ਹੈ, ਬੰਦਾ ਰਿਸ਼ਤੇਦਾਰਾਂ ਨੂੰ ਬੁਲਾਉਣ ਵੀ ਹਟ ਜਾਂਦਾ ਜਦੋਂ ਇਹ ਆ ਜਾਂਦੀ ਮਾਇਆ। ਜੇ ਦਾਨ ਕਰਦਾ ਜਿਵੇਂ ਵਗਦਾ ਪਾਣੀ ਹੁੰਦਾ ਦਰਿਆ ਦਾ, ਉਹ ਪਵਿੱਤਰ ਹੁੰਦਾ ਜਿੰਨਾ ਚਿਰ ਵਗੀ ਜਾਂਦਾ ਵਾ, ਉਹ ਬਹੁਤ ਕੰਮ ਆਉਂਦਾ ਹੈ। ਅਤੇ ਜੇ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ, ਟੋਭੇ ਵਿੱਚ ਖੜ੍ਹਾ ਹੋ ਜਾਵੇ, ਉਹ ਮੈਲਾ ਹੋ ਜਾਂਦਾ, ਨਾ ਕੱਪੜੇ ਧੋਣ ਦੇ ਕੰਮ, ਨਾ ਪੀਣ ਦੇ ਕੰਮ, ਜੀਵ ਜੰਤੂ ਪੈਦਾ ਹੋ ਜਾਂਦੇ ਨੇ ਉਹਦੇ ਵਿੱਚ, ਖਰਾਬ ਹੋ ਜਾਂਦੇ। ਇਹਦੇ ਵਿੱਚ ਵੀ ਧਨ ਜਦੋਂ ਆਉਂਦਾ ਹੈ, ਇਹਦੇ ਵਿੱਚ ਹੰਕਾਰ ਆਦਿਕ ਔਗਣ ਪੈਦਾ ਕਰ ਦਿੰਦਾ ਹੈ। ਇਸ ਕਰਕੇ ਧਨ ਵੀ ਪਵਿੱਤਰ ਹੋਵੇ, ਸਫਲਾ ਹੋਵੇ, ਦਾਨ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ 'ਤੇ ਬਖਸ਼ਿਸ਼ ਕੀਤੀ ਹੈ, ਇਹ ਗੁਣ ਸਾਡੇ ਨਾਲ ਅਟੈਚਮੈਂਟ, ਧਰਮ ਕੀਤਾ, ਨਾਮ ਜਪਣਾ ਸਾਰੀ ਦੁਨੀਆ ਦਾ ਸਾਂਝਾ ਧਰਮ ਹੈ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਜਾਗ੍ਰਹਿ ਕਰੈ ਤਾਂ ਧਰਮ ਕਰ। ਜੇ ਗ੍ਰਹਿਸਥ ਨੂੰ ਧਾਰਨ ਕਰਨਾ, ਫਿਰ ਧਰਮੀ ਹੋਣਾ ਲਾਜ਼ਮੀ ਹੈ, ਨਹੀਂ ਤਾਂ ਛੁਟਕਾਰਾ ਨਹੀਂ, ਮੁਕਤੀ ਨਹੀਂ ਹੋਣੀ। ਜਾਗ੍ਰਹਿ ਕਰੈ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਨਹੀਂ ਤਾਂ ਫਿਰ ਬੈਰਾਗ ਹੀ ਹੋ ਜਾ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ। ਇਹ ਹੀ ਜ਼ੋਰ ਦਿੱਤਾ ਇਸ ਗੱਲ 'ਤੇ, ਤਾਂ ਕਰਕੇ ਗੁਰੂ ਦੇ ਨਾਲ ਅਟੈਚ ਹੋ ਕੇ ਜਦੋਂ ਆਪਾਂ ਜ਼ਿੰਦਗੀ ਬਤੀਤ ਕਰਾਂਗੇ, ਧਰਮ ਵਿੱਚ ਵਿਚੋਲਾ ਆ ਜਾਂਦਾ, ਅਤੇ ਸਾਡੀਆਂ ਆਤਮਾਵਾਂ ਪਰਮਾਤਮਾ ਦਾ, ਜਿਸ ਪਰਮਾਤਮਾ ਨੇ ਏਡਾ ਵੱਡਾ ਸੰਸਾਰ ਮੰਡਲ ਅਖਾੜਾ ਸਾਜ ਕੇ ਅਤੇ ਸਾਨੂੰ ਇਹ ਮਾਇਆ ਦੇ ਰਾਹੀਂ ਸੰਸਾਰ ਵਧਾਇਆ, ਪੈਦਾ ਕੀਤਾ ਵਾ, ਜਿਵੇਂ ਜਿਵੇਂ ਮਾਇਆ ਦਾ ਪਸਾਰਾ ਉਵੇਂ ਉਵੇਂ ਬਣੀ ਜਾਂਦਾ ਹੈ, ਅਤੇ ਉਹ ਮਾਇਆ ਦੇ ਸੁੱਖ ਦਿੱਤੇ ਨੇ, ਉਹਦੇ ਮੂਲ ਨਾਲ ਜੁੜਾਂਗੇ, ਸਿਮਰਨ ਨਾਲ ਜੁੜਾਂਗੇ, ਅਤੇ ਅਸਲੀ ਸੁੱਖ ਜਿਹੜਾ ਹੈ ਅੰਦਰ ਦਾ ਸੁੱਖ, ਆਤਮਾ ਦਾ ਪਰਮਾਤਮਾ ਨਾਲ ਮਿਲਾਪ, ਰੂਹ ਦਾ ਸੋ ਮਾਲਕ ਨਾਲ ਮਿਲਾਪ, ਅਸਲ ਸੁੱਖ ਹੈ ਇਹ। 84 ਲੱਖ ਜੂਨੀਆਂ ਵਿੱਚੋਂ ਮਾਨਸ ਜਨਮ ਸ਼੍ਰੋਮਣੀ ਹੈ, ਇਹਦਾ ਪ੍ਰਯੋਜਨ ਇਹੋ ਹੀ ਹੈ। ਹਰ ਰੋਜ਼ ਸਾਨੂੰ ਪਤਾ ਲੱਗੇਗਾ, ਗੁਰੂ ਨਾਲ ਅਟੈਚਮੈਂਟ ਹੋ ਗਈ, ਨਿਤਨੇਮ ਹੋ ਗਿਆ, ਵੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਵਰਨਾ ਇਹ ਸੰਸਾਰ ਵਿੱਚ ਕੋਈ ਸੁਖੀ ਨਹੀਂ ਹੈ। ਜੇ ਹਿਰਦੇ ਵਿੱਚ ਨਾਮ ਨਹੀਂ ਹੈ, ਜੇ ਬਾਣੀ ਨਹੀਂ ਹੈ ਰਸਨਾ 'ਤੇ ਅਤੇ ਹਿਰਦੇ ਵਿੱਚ, ਜੇ ਇਹ ਅਵਸਥਾ ਨਹੀਂ ਤਾਂ ਕੋਈ ਸੁਖੀ ਨਹੀਂ ਹੈ, ਭਾਵੇਂ ਕੋਈ ਕਿੱਡਾ ਵੀ ਅਮੀਰ ਬੰਦਾ ਹੈ, ਰਾਜਾ ਮਹਾਰਾਜਾ ਹੈ। ਸੋ ਕੋਈ ਚਿੰਤਾ ਵਿੱਚ ਹੈ, ਸਤਿਗੁਰੂ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਹੈ, ਨਾ ਸਾਨੂੰ ਤਿਆਗ ਕਰਵਾਇਆ ਸੰਸਾਰ ਦਾ, ਅਤੇ ਨਾ ਸਾਨੂੰ ਇਹਦੇ ਵਿੱਚ ਕਿਹਾ ਵੀ ਤੂੰ ਇੰਨਾ ਖੁੱਭ ਜਮੀ ਵੀ ਸਿੱਖਾ ਤੇਰੀ ਕਲਿਆਣ ਨਾ ਹੋਵੇ, ਤੂੰ ਦੁਖੀ ਰਵੇਂ, ਨਹੀਂ, ਸਾਨੂੰ ਸੁਖੀ ਕੀਤਾ ਸਤਿਗੁਰੂ ਜੀ ਨੇ। ਸੁੱਖਾਂ ਦੇ ਸਮੁੰਦਰ ਨੇ ਗੁਰੂ ਗ੍ਰੰਥ ਸਾਹਿਬ ਜੀ, ਪਰ ਜੇ ਅਸੀਂ ਲਵਾਂਗੇ ਨਾ, ਜੇ ਇਹਨਾਂ ਦੀ ਵਿਚਾਰਧਾਰਾ ਦੇ ਧਾਰਨੀ ਹੋਵਾਂਗੇ। ਮਹਾਰਾਜ ਕਿੰਨੀਆਂ ਸਿੱਖਿਆਵਾਂ ਦਿੱਤੀਆਂ ਸਾਡੀਆਂ ਮਾਤਾਵਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਸੀ, 1 ਮਿੰਟ 2 ਮਿੰਟ ਮੈਂ ਹੋਰ ਲੈਣੇ, 5 ਸਾਹਿਬਜ਼ਾਦੇ ਸੀ, 1 ਲੜਕੀ ਸੀ ਬੀਬੀ ਵੀਰੋ। ਜਦੋਂ ਉਹਦਾ ਆਨੰਦ ਕਾਰਜ ਹੋਇਆ ਝਬਾਲ ਪਿੰਡ ਵਿੱਚ, ਇੱਕ ਮੈਂ ਹੋਰ ਬੇਨਤੀ ਕਰਾਂ ਗੁਰੂ ਪਿਆਰਿਓ, ਇਹ ਹੀ ਅਸਲ ਵਿੱਚ ਪਹਿਲਾ ਆਨੰਦ ਕਾਰਜ ਸੀ ਜਿਹੜਾ ਪੂਰਾ ਗੁਰਮਰਜ਼ਾਦਾ ਨਾ ਹੋਇਆ, ਅਤੇ ਅੰਮ੍ਰਿਤ ਵੇਲੇ ਹੋਇਆ ਵਾ। ਸਤਿਗੁਰੂ ਮੂੰਹ ਨੇਰੇ ਸਵੇਰੇ ਸਵੇਰੇ ਗਏ ਨੇ ਝਬਾਲ, ਅੰਮ੍ਰਿਤ ਵੇਲੇ ਆਨੰਦ ਕਾਰਜ ਕਰਨਾ ਸੀ, ਲੜਕੀ ਬਰਾਤ ਡੱਕ ਦਿੱਤੀ ਸੀ, ਉੱਧਰ ਹੀ ਮਾਲਵੇ ਤੋਂ ਆਈ ਸੀ, ਜੰਗ ਹੋ ਕੇ ਹਟਿਆ ਸੀ ਪਹਿਲਾਂ ਅੰਮ੍ਰਿਤਸਰ ਵਾਲਾ, ਔਰ ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ। ਇਹ ਵੀ ਸਾਨੂੰ ਧਿਆਨ ਦੇਣਾ ਪਵੇਗਾ ਇਸ ਗੱਲ 'ਤੇ ਵੀ। ਵੀ ਅਸੀਂ ਟਾਈਮ ਨਾਲ ਬੱਚਿਆਂ ਦੀ ਜਿਹੜੀ ਅਰਦਾਸ ਹੈ, ਜ਼ਿੰਦਗੀ ਦੀ ਖੁਸ਼ੀ ਦੀ ਅਰਦਾਸ, ਇਹ ਅਸੀਂ ਟਾਈਮ ਨਾਲ ਕਰੀਏ, ਟਾਈਮ ਨਾਲ ਹੋਵੇ। ਮਹਾਰਾਜ ਜੀ ਨੇ ਆਨੰਦ ਕਾਰਜ ਕੀਤਾ ਅਤੇ ਜਿਸ ਵੇਲੇ ਡੋਲਾ ਤੁਰਨ ਲੱਗਿਆ ਬੀਬੀ ਵੀਰੋ ਜੀ ਦਾ, ਸਤਿਗੁਰੂ ਨੇ ਤਾਂ ਸਿੱਖਿਆਵਾਂ ਦਿੱਤੀਆਂ, ਮਾਂ ਪਹਿਲੀ ਟੀਚਰ ਹੁੰਦੀ ਹੈ ਮਾਤਾ, ਉਹਦਾ ਆਪਦਾ ਇਖਲਾਕ ਹੋਣਾ ਚਾਹੀਦਾ, ਆਪਦਾ ਜੀਵਨ ਹੋਣਾ ਚਾਹੀਦਾ। ਮਾਤਾ ਦਮੋਦਰੀ ਜੀ ਨੇ ਸਿਰ 'ਤੇ ਹੱਥ ਰੱਖ ਕੇ ਬੀਬੀ ਵੀਰੋ ਜੀ ਨੂੰ ਕਹਿਣ ਲੱਗੀ, ਪੁੱਤਰੀ ਤਿੰਨ ਗੱਲਾਂ ਦਾ ਖਿਆਲ ਰੱਖੀ, ਇੱਕ ਤਾਂ ਕੁੱਲ ਦੀ ਲੱਜਾ ਰੱਖੀ, ਗੁਰੂ ਕੁੱਲ ਆ ਗੁਰੂ ਨਾਨਕ ਦੀ, ਕੁੱਲ ਦੀ ਲੱਜਾ ਰੱਖੀ ਆਪਣੇ, ਕਿਸੇ ਤਰ੍ਹਾਂ ਦਾ ਉਹ ਕਰਮ ਨਾ ਕਰੀ ਜੇ ਕੁੱਲ ਨੂੰ ਲੱਜਾ ਰੱਖੀ, ਵਡਿਆਈ ਹੋਣੀ ਚਾਹੀਦੀ। ਇੱਕ ਤਾਂ ਕੁੱਲ ਦੀ ਗੱਲ ਜਿਹੜੀ ਹੈ ਆਪਣੇ ਮਨ ਵਿੱਚ ਰੱਖਣੀ ਹੈ, ਉਹ ਇਹ ਹੈ ਵੀ ਖੋਟੀ ਸੰਗਤ ਨਹੀਂ ਕਰਨੀ, ਸੰਗਤ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਦੀ, ਚੰਗੇ ਸਿਆਣੇ ਇਨਸਾਨਾਂ ਦੀ ਕਰਨੀ, ਆਪ ਤੋਂ ਵੱਡਿਆਂ ਦੀ। ਖੋਟੀ ਮਾੜੀ ਸੰਗਤ ਨਹੀਂ ਕਰਨੀ, ਕੋ ਸੰਗਤ ਵੱਲ ਨਹੀਂ ਜਾਣਾ। ਦੂਜਾ ਕਿਹਾ, ਅੰਮ੍ਰਿਤ ਵੇਲੇ ਉੱਠਣਾ ਨਹੀਂ ਛੱਡਣਾ, ਬੇਟੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਹੈ, ਮੁੱਖ ਤੋਂ ਬਾਣੀ ਉਚਾਰਨ ਕਰਨੀ ਹੈ ਇਸ਼ਨਾਨ ਕਰਕੇ, ਪ੍ਰਾਤਾ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਬਾਣੀ ਪੜ੍ਹਨੀ ਹੈ, ਦੂਜਾ ਕਰਮ ਤੇਰਾ। ਤੀਜਾ, ਫਿਰ ਜਿਹੜੇ ਘਰ ਦੇ ਕੰਮ ਨੇ ਨਾ, ਜਿਹੜੀ ਡਿਊਟੀ ਹੈ, ਉਹਨਾਂ ਨੂੰ ਫਿਰ ਜਿਹੜੇ ਵਿਵਹਾਰ ਨੇ ਉਹਨਾਂ ਨੂੰ ਕਰਨਾ ਅਤੇ ਚੰਗੀ ਤਰ੍ਹਾਂ ਕਰਨਾ ਵਾ, ਸੋਹਣੇ ਤਰੀਕੇ ਨਾਲ, ਜਿਸ ਕਰਕੇ ਕੋਈ ਟੋਕ ਟਕਈਆ ਨਾ ਹੋਵੇ। ਇਹ ਤਿੰਨ ਗੁਣ ਦਿੱਤੇ ਸੀ। ਇਹਦੇ ਵਿੱਚ ਕਹਿਣ ਦਾ ਭਾਵ ਇਹ ਸੀ ਵੀ ਇਹ ਨਾ ਹੋਵੇ ਵੀ ਤੂੰ ਉਸ ਵੇਲੇ ਉੱਠ ਪਵੇਂ ਦਿਨ ਚੜ੍ਹੇ ਜਦੋਂ ਬਾਪੂ ਬੇਬੇ ਚਾਹ ਪਾਣੀ ਮੰਗੀ ਜਾਣ ਬੈਠੇ, ਅਤੇ ਤੂੰ ਹੱਥ ਵਿੱਚ ਗੁਟਕਾ ਲੈ ਕੇ ਕਹੇ ਵੀ ਮੈਂ ਤਾਂ ਬਾਣੀ ਪੜ੍ਹਨੀ ਹੈ। ਮਹਾਰਾਜ ਜੀ ਨੇ, ਮਾਤਾ ਜੀ ਨੇ ਇੰਨੀ ਸੋਹਣੀ ਸਿੱਖਿਆ ਦਿੱਤੀ, ਜੇ ਅਸੀਂ ਉਧਾਰਨ ਕਰ ਲਈਏ। ਇਤਿਹਾਸਕਾਰਾਂ ਦੇ ਬਚਨ ਨੇ ਵੀ ਕੁੱਲ ਕੀ ਲੱਜਾ ਮਨ ਮੇ ਧਰਨੀ, ਖੋਟੀ ਸੰਗਤ ਕਬਹੂ ਨਾ ਕਰਨੀ, ਪਹਿਲਾ ਬਚਨ ਮਾਤਾ ਦਮੋਦਰੀ ਜੀ। ਫਿਰ ਪ੍ਰਾਤਾ ਕਾਲ ਉੱਠ ਮੱਜਨ ਕਰੀਓ, ਗੁਰਬਾਣੀ ਕੋ ਮੁੱਖ ਤੇ ਰਰੀਓ, ਗੁਰਬਾਣੀ ਨੂੰ ਮੁੱਖ ਤੋਂ ਗਾਉਣਾ ਵਾ। ਫਿਰ ਤੀਜਾ ਕਿਹਾ, ਪੁਨਾ ਵਿਵਹਾਰ, ਸੋ ਜਿਹੜੇ ਵਿਵਹਾਰ ਨੇ ਉਹ ਕਰਨੇ ਆ ਬਾਅਦ ਵਿੱਚ, ਔਰ ਭਲੇ ਸੰਭਾਲੋ ਨੀਕੇ, ਇਹ ਵੀ ਕਿਹਾ ਚੰਗੀ ਤਰ੍ਹਾਂ ਸੰਭਾਲਣੇ ਆ, ਧਿਆਨ ਨਾਲ ਕਰਨੇ ਆ ਕਾਰਜ, ਮਾਤਾ ਪਿਤਾ ਦੀ ਖੁਸ਼ੀ ਲੈਣੀ ਹੈ, ਸੇਵਾ ਕਰਨੀ। ਇਹ ਗੁਣ ਦਿੱਤੇ ਸੀ ਬੀਬੀ ਵੀਰੋ ਜੀ। ਸਾਡਾ ਇਤਿਹਾਸ ਸਿੱਖਿਆ ਦਿੰਦਾ, ਸਤਿਗੁਰੂ ਕਿਰਪਾ ਕਰਨ, ਗੁਰਮੁਖ ਬਣ ਕੇ ਬੱਚੇ ਸਿਆਣੇ ਨੇ, ਔਰ ਜਿੱਥੋਂ ਤੱਕ ਮੈਂ ਜਾਣਦਾ ਸਤਿਗੁਰੂ ਕਿਰਪਾ ਕਰਨ, ਸੋਹਣੀ ਸਿੱਖਿਆ ਦਿੱਤੀ। ਉਹ ਸਾਡਾ ਫਰਜ਼ ਆ, ਗੁਰੂ ਦਾ ਡਿਊਟੀ ਲੱਗੀ ਹੈ, ਤਾਂ ਇਹ ਬੇਨਤੀਆਂ ਕੀਤੀਆਂ ਨੇ ਭਾਈ ਜਗਵਿੰਦਰ ਸਿੰਘ ਜੀ ਬਰਾੜ, ਸਾਡੇ ਬਰਾੜ ਸਾਹਿਬ, ਇਹਨਾਂ ਦਾ ਸੁਭਾਅ ਕੌਣ ਨਹੀਂ ਜਾਣ, ਹਰ ਵੀਕਐਂਡ 'ਤੇ ਗੁਰੂ ਘਰ ਵਿਖੇ ਆ ਕੇ ਨਾਮ ਦਾ ਲਾਹਾ ਲੈਂਦੇ ਨੇ। ਭੈਣ ਜੀ ਹੋਣੀ ਵੀ ਮਹਾਰਾਜ ਦੀ ਬੜੀ ਬਖਸ਼ਿਸ਼ ਆ, ਗੁਰਮੁਖ ਆ, ਸਤਿਗੁਰੂ ਕਿਰਪਾ ਕਰਨ। ਇਹ ਬੱਚਿਆਂ ਨੂੰ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ, ਇਹਨਾਂ ਨੂੰ ਸਤਿਗੁਰੂ ਆਪਣੇ ਧਰਮ ਵਿੱਚ ਪਰਪੱਕ ਅਤੇ ਸੁੱਖ ਦੇਣ, ਠੰਡੀ ਹਵਾ ਇਹਨਾਂ ਨੂੰ ਇਹਨਾਂ ਵੱਲ ਨੂੰ ਆਵੇ, ਇਹ ਮਹਾਰਾਜ ਚਰਨਾਂ 'ਚ ਬੇਨਤੀ ਹੈ। ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਦੋਹਾਂ ਪਰਿਵਾਰਾਂ ਨੂੰ, ਖੰਗੂੜਾ ਅਤੇ ਬਰਾੜ ਸੋ ਪਰਿਵਾਰਾਂ ਨੂੰ, ਕਾਕਾ ਜਸ਼ਨ ਸਿੰਘ, ਬੀਬੀ ਸਹਿਜਪ੍ਰੀਤ ਕੌਰ ਦੇ ਆਨੰਦ ਕਾਰਜਾਂ ਦੀ, ਵਿਵਾਹ ਕਾਰਜਾਂ ਦੀ ਬਹੁਤ ਬਹੁਤ ਮੇਰੇ ਵੱਲੋਂ ਦਾਸ ਵੱਲੋਂ ਵਧਾਈ ਹੋਵੇ। ਸਤਿਗੁਰੂ ਕਿਰਪਾ ਕਰਨ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਧੰਨਵਾਦੀਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਦਰਸ਼ਨ ਸਾਹਿਬ ਜੀ, ਜਿਹਨੇ ਸੰਗਤਾਂ ਨੂੰ ਚਾਰ ਲਾਵਾਂ ਦੇ ਪਾਠ ਉੱਪਰ ਗੁਰਬਾਣੀ ਦੀ ਕਥਾ ਸਰਵਣ ਕਰਾਈ। ਇਹਨਾਂ ਨੇ ਬੜੇ ਹੀ ਸਹਿਜੇ ਢੰਗ ਨਾਲ ਜੋ ਗੁਰਬਾਣੀ ਸਾਨੂੰ ਦਰਸਾਉਂਦੀ ਹੈ ਉਸਦੇ ਆਧਾਰ 'ਤੇ ਸਿੱਖਿਆ ਦਿੱਤੀ ਆ। ਸਾਨੂੰ ਫਰਜ਼ ਬਣਦਾ ਵੀ ਜੋ ਗੁਰਬਾਣੀ ਸਾਨੂੰ ਦੱਸਦੀ ਉਸ 'ਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰੀਏ। ਕੁਛ ਕੁ ਬੇਨਤੀਆਂ ਨੇ ਵੀ ਜੇ ਕਿਸੇ ਪ੍ਰਾਣੀ ਨੇ ਉਹਨਾਂ ਚੀਜ਼ਾਂ ਦਾ ਲਾਹਾ ਲੈਣਾ ਹੋਵੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਵੇਲੇ 9 ਵਜੇ ਭੋਗ ਪੈਣਗੇ। ਉਸ ਤੋਂ ਬਾਅਦ ਸ਼ਹੀਦੀ ਸਮਾਗਮ, ਸਾਰਾ ਦਿਨ ਸੰਗਤਾਂ ਵੱਧ ਚੜ੍ਹ ਕੇ ਗੁਰਦੁਆਰਾ ਪਹੁੰਚਣ ਦੀ ਕਿਰਪਾਲਤਾ ਕਰਨੀ। ਪਹਿਲੀ ਵਾਰ ਸ਼ੈਟਲ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਤਰੀਕ ਨੂੰ ਭੋਗ ਪੈਣੇ ਨੇ, ਉਹਦੇ ਸੰਬੰਧ ਵਿੱਚ ਸਮੂਹ ਸੰਗਤਾਂ ਵੱਲੋਂ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ ਜੋ 25 ਤਰੀਕ ਤੋਂ ਸ਼ੁਰੂ ਹੋਣਗੇ, ਜਿਹਦੇ ਸੰਬੰਧ ਵਿੱਚ ਸਾਡੇ ਕੋਲ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਹਰਚਰਨ ਸਿੰਘ ਜੀ ਖਾਲਸਾ ਸਾਬਕਾ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਨੇ, ਜੋ ਸ਼ਾਮਾਂ ਦੀ ਦੀਵਾਨ 25, 26, 27 ਨੂੰ ਸ਼ਾਮਾਂ ਦੀ ਦੀਵਾਨ ਵਿੱਚ ਹਾਜ਼ਰੀ ਭਰਨਗੇ ਅਤੇ 28 ਤਰੀਕ ਨੂੰ ਦਿਨੇ ਹਾਜ਼ਰੀ ਭਰਨਗੇ। ਸਰੂਪ ਸੰਗਤਾਂ ਨੂੰ ਬੇਨਤੀ ਆ ਇਸ ਸਮਾਗਮਾਂ 'ਚ ਪਹੁੰਚਣ ਦੀ ਵੱਧ ਤੋਂ ਵੱਧ ਕਿਰਪਾਲਤਾ ਕਰੋ, ਕਿਉਂ ਆਪਾਂ ਇਹ ਸਮਾਗਮ ਸੰਗਤਾਂ ਦੇ ਲਈ ਰੱਖੇ ਆ, ਆਪਾਂ ਉਸ ਦਾ ਲਾਹਾ ਲਈਏ। ਹੁਣ ਸਾਡੇ ਕੋਲ ਪਰਿਵਾਰ ਦੀ ਬੇਨਤੀ ਉੱਪਰ ਭਾਈ ਆਦਮਪੁਰੀ ਸਾਹਿਬ ਜੀ ਬੱਚਿਆਂ ਨੂੰ ਆਪਣੇ ਵਿਚਾਰ ਜਾਂ ਕਵਿਤਾ ਜੋ ਵੀ ਇਹ ਕਵਿਤਾ ਹੀ ਪੇਸ਼ ਕਰਦੇ ਹੁੰਦੇ ਆ, ਆਪਣੀ ਕਵਿਤਾ ਸੰਗਤ ਨੂੰ ਸੰਬੋਧਨ ਕਰਨਗੇ। ਬੀਬੀ ਉਹ ਥੋੜ੍ਹਾ ਜਿਹਾ 20 ਮਿੰਟ ਦਾ ਪ੍ਰੋਗਰਾਮ ਆਪਣਾ ਸਾਰਾ ਰਹਿ ਗਿਆ ਆ, ਆਪਾਂ ਚੁੱਪ ਦਾ ਦਾਨ ਬਖਸ਼ੀਏ, ਉਸ ਤੋਂ ਉਪਰੰਤ ਆਪਾਂ ਗੱਲਾਂ ਹੀ ਕਰਨੀਆਂ। ਆਓ ਭਾਈ ਆਦਮਪੁਰੀ ਸਾਹਿਬ ਤੋਂ ਆਪਾਂ ਉਹਨਾਂ ਦੀ ਕਵਿਤਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਕਟਰੀ ਸਾਹਿਬ ਨੂੰ ਅੱਜ 2 ਵਾਰੀ ਬੇਨਤੀ ਕਰਨੀ ਪਈ ਵੀ ਆਪਣੀਆਂ ਗੱਲਾਂ ਤੋਂ ਸੰਕੋਚ ਕਰੀਏ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਜਿੰਨਾ ਵੀ ਚੁੱਪ ਦਾ ਦਾਨ ਬਖਸ਼ ਸਕਦੇ ਬਖਸ਼ੀਏ। ਸੋ ਮੈਨੂੰ ਵੀ 2-4 ਮਿੰਟ ਮਿਲੇ ਆ, ਅਤੇ ਜੇ ਮੈਂ ਤੁਹਾਡੀਆਂ ਗੱਲਾਂ ਸੁਣਦਾ ਰਿਹਾ ਤਾਂ ਮੈਨੂੰ ਕੌਣ ਸੁਣੂਗਾ। ਸੋ ਆਓ, ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਹੋਈ ਅੱਜ ਦੰਪਤੀ ਜੋੜੀ ਗ੍ਰਸਥ ਦੇ ਵਿੱਚ ਪ੍ਰਵੇਸ਼ ਹੋਈ। ਇਹਨਾਂ ਨੂੰ ਬਹੁਤ ਬਹੁਤ ਵਧਾਈਆਂ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ ਇਹਨਾਂ ਨੂੰ ਨਿੱਜੀ, ਪਰਿਵਾਰਕ ਅਤੇ ਕੌਮੀ ਖੁਸ਼ੀਆਂ ਬਖਸ਼ੇ। ਉਪਰੰਤ ਧੰਨਵਾਦੀ ਹਾਂ ਗਿਆਨੀ ਦਰਸ਼ਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਲਾਵਾਂ ਦੇ ਪਾਠ ਸਰਵਣ ਕਰਵਾਏ। ਧੰਨਵਾਦੀ ਹਾਂ ਭਾਈ ਬਰਿਆਮ ਸਿੰਘ ਦੇ ਜਥੇ ਦੇ, ਜਿਨ੍ਹਾਂ ਨੇ ਕੀਰਤਨ ਸਰਵਣ ਕਰਵਾਇਆ। ਧੰਨਵਾਦੀ ਹਾਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਗੁਰੂ ਘਰ ਦਾ ਆਪ ਜੀ ਨੂੰ ਦੇ ਰਹੇ ਆ। ਸੋ ਸਾਰਿਆਂ ਦਾ ਹੀ ਧੰਨਵਾਦ, ਅਤੇ ਉਪਰੰਤ ਧੰਨਵਾਦ ਜਿੰਨੇ ਵੀ ਆਏ ਹੋ ਅੱਜ ਦੇ ਸਮਾਗਮ ਦੇ ਵਿੱਚ, ਦੂਰੋਂ ਨੇੜਿਓਂ। ਸਿਆਟਲ ਵਾਲਿਆਂ ਲਈ ਤਾਂ ਸੌਖਾ, ਪਰ ਜਿਹੜੇ ਦੇਸ਼ਾਂ ਪ੍ਰਦੇਸਾਂ 'ਚੋਂ ਬਾਹਰੋਂ ਆਏ ਆ, ਲੱਡੂ ਮਹਿੰਗੇ ਪਏ ਆ, ਉਹਨਾਂ ਦਾ ਜ਼ਰਾ ਵੱਧ ਧੰਨਵਾਦ ਕਰਦੇ ਹਾਂ। ਕਿਉਂਕਿ ਕਈ ਹੁਣ ਜਿਹੜਾ ਕੋਈ ਇੰਗਲੈਂਡ 'ਚੋਂ ਆਇਆ ਹੋਊ, ਉਹਨੂੰ ਤਾਂ 500-500 ਦਾ ਇੱਕ ਇੱਕ ਲੱਡੂ ਪਿਆ ਹੋਊਗਾ। ਸੋ ਕਨੇਡਾ 'ਚੋਂ ਜਾਂ ਹੋਰ ਕਿਤੇ ਵੀ ਆਏ ਹੋ, ਸਾਰਿਆਂ ਦਾ ਦੋਹਾਂ ਹੀ ਪਰਿਵਾਰਾਂ ਵੱਲੋਂ ਦਿਲੋਂ ਧੰਨਵਾਦ। ਸੋ ਆਓ ਮੈਂ 2-4 ਮਿੰਟ ਹੋਰ ਲੈਣੇ ਆ। ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਗੱਲ ਆ ਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜੀਆਂ ਲਾਵਾਂ ਦਾ ਪਾਠ ਆ, ਇਹਨੂੰ ਇੱਕ ਰਸਮ ਨਹੀਂ ਸਮਝਣਾ, ਇਹ ਸਾਡੀ ਗੁਰਮਤ ਰਹਿਤ ਮਰਿਆਦਾ। ਦਿਸ ਇਜ਼ 4 ਸਟੇਜਿਸ ਆਫ ਯੂਰ ਲਾਈਫ, ਹਾਊ ਟੂ ਲਿਵ ਏ ਗੁੱਡ ਲਾਈਫ, ਸੋ ਫੋਲੋ ਦੈਮ ਇਨ ਦਾ ਲਾਈਫ ਵੈਨ ਐਵਰ ਯੂ ਗੈਟ ਟਾਈਮ। 4 ਲਾਵਾਂ ਦਾ ਪਾਠ ਅਤੇ ਹੋਰ ਜਿੰਨਾ ਵੀ ਵੱਧ ਤੋਂ ਵੱਧ ਬਾਣੀ ਪੜ੍ਹ ਸਕਦੇ ਹਾਂ, ਕਿਉਂਕਿ ਅਸੀਂ ਸੇਧ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਆਈ ਆਲਸੋ ਵਾਂਟ ਟੂ ਥੈਂਕ ਆਲ ਦਾ ਇੰਗਲਿਸ਼ ਸਪੀਕਿੰਗ ਗੈਸਟ, ਥੈਂਕ ਯੂ ਫੋਰ ਜੁਆਇਨਿੰਗ ਅਸ, ਯੂਰ ਪ੍ਰੈਜੈਂਸ ਇਜ਼ ਗ੍ਰੇਟਲੀ ਅਪਰੀਸ਼ੀਏਟਡ, ਥੈਂਕ ਯੂ ਫਰੋਮ ਬੋਥ ਫੈਮਲੀਜ਼ ਬਾਈ ਹਾਰਟ। ਸੋ ਆਓ ਮੈਂ ਇੱਕ ਗੱਲ ਕਰਾਂ, ਮੇਰੇ ਵਰਗੇ ਨੂੰ ਜਿਹਨੂੰ ਇੰਗਲਿਸ਼ ਘੱਟ ਆਉਂਦੀ ਸੀ, ਉਹਨੇ ਨਾਲ ਦੇ ਨੂੰ ਪੁੱਛਿਆ ਕਿਤੇ ਹਿਪਨੋਟਿਜ਼ਮ ਦੀ ਗੱਲ ਆਈ, ਕਹਿੰਦਾ ਯਾਰ ਹਿਪਨੋਟਿਜ਼ਮ ਕੀ ਹੁੰਦਾ? ਉਹ ਕਹਿੰਦਾ ਇਹ ਹੁੰਦਾ ਇੱਕ ਦੂਜੇ ਨੂੰ ਆਪਣੇ ਵੱਸ ਵਿੱਚ ਕਰਨਾ। ਕਹਿੰਦਾ ਚੱਲ ਝੂਠਾ, ਇਹਨੂੰ ਤਾਂ ਵਿਆਹ ਕਹਿੰਦੇ ਆ। ਸੋ ਪਰ ਇਹ ਆ ਕਿ ਜੇ ਇੱਕ ਦੂਜੇ ਨੂੰ ਵੱਸ 'ਚ ਕਰਨਾ ਨਾ, ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਤਾਂ ਹੋਣੇ ਆ, ਇੱਕ ਨੇ ਸਵੇਰ ਨੂੰ ਉੱਠ ਕੇ ਘਰ ਦੀ ਸਫਾਈ ਕਰ ਲਈ, ਦੂਜੇ ਨੇ ਕੌਫੀ ਬਣਾ ਲਈ, ਇੱਕ ਨੇ ਵੈਕਿਊਮ ਕਰ ਲਿਆ, ਇੱਕ ਨੇ ਲੰਗਰ ਤਿਆਰ ਕਰ ਲਿਆ, ਇੱਕ ਨੇ ਬੱਚਿਆਂ ਵੱਲ ਨੂੰ ਹੋ ਗਿਆ। ਸੋ ਰਲ ਮਿਲ ਕੇ ਘਰ ਦੇ ਕੰਮ ਕਰਦੇ ਰਹੂੰਗਾ ਅਤੇ ਇਹਦੇ ਨਾਲ ਵੀ ਰੀਸ ਕੋਈ ਨਹੀਂ। ਅਤੇ ਮੈਂ ਇੱਕ ਵਾਰੀ ਇੱਕ ਕਵਿਤਾ ਲਿਖੀ ਸੀ ਕਿ ਜੇ ਮੁੰਡਿਆ ਤਾਂ ਘਰ ਵਾਲੀ ਤੋਂ ਬਾਹਰ ਕੰਮ ਕਰਵਾਉਣਾ, ਤਾਂ ਫਿਰ ਅੱਜ ਤੋਂ ਆਪ ਵੀ ਸਿੱਖ ਲਈ ਤਵੇ 'ਤੇ ਫੁਲਕਾ ਲਾਉਣਾ। ਚਾਹ ਚੜ੍ਹ ਜਾਂਦਾ ਘਰ ਵਾਲੀ ਨੂੰ ਜਦੋਂ ਪਰੋਸ ਕੇ ਅੱਗੇ ਧਰਨੀ, ਜ਼ਿੰਦਗੀ ਵਿੱਚ ਜੇ ਗ੍ਰਸਤ ਦਾ ਸੁੱਖ ਲੈਣਾ ਤਾਂ ਜ਼ਿੰਦਗੀ ਵਿੱਚ ਕਦੇ ਵੀ ਜਿੱਦ ਨਹੀਂ ਫੜਨੀ। ਸੋ ਆਓ ਅਗਲੀਆਂ ਬਾਕੀ ਗੱਲਾਂ ਮੈਂ ਆਪਣੀ ਕਵਿਤਾ ਵਿੱਚ ਹੀ ਕਹਿ ਲੈਣੀਆਂ ਕਿਉਂਕਿ ਸਮਾਂ ਕਾਫੀ ਹੋ ਗਿਆ। ਵੈਸੇ ਇਹ ਹੁੰਦਾ ਕਿ ਗੁਰੂ ਦੀ ਗੋਦ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਲੱਗ ਜਾਏ ਉਹ ਲਾਹੇ ਦਾ ਹੀ ਆ, ਕਿਉਂਕਿ ਇੱਥੇ ਹੀ ਅਕਾਲ ਪੁਰਖ ਪਰਮਾਤਮਾ ਰੱਬ ਵਾਹਿਗੁਰੂ ਅੱਲਾ ਚੇਤੇ ਆ ਰਿਹਾ। ਨਹੀਂ ਤਾਂ ਆਪਾਂ ਦਰਵਾਜ਼ਿਓਂ ਬਾਹਰ ਨਿਕਲਦੇ ਹੋਰ ਗੱਲਾਂ 'ਚ ਪੈ ਜਾਈਦਾ। ਸੋ ਆਓ ਬਾਕੀ ਦੀ ਗੱਲ ਕਵਿਤਾ ਵਿੱਚ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਗਿਆਨ ਗੁਰੂ ਸਾਹਿਬ ਤੋਂ ਹੀ ਲੈਣਾ।

0: ਸੋ ਇੱਥੋਂ ਗਿਆਨ ਲੈਣਾ, ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ, ਸਦਾ ਹੀ ਸੁੱਖ ਹੋਣਗੇ, ਸਦਾ ਹੀ ਸੁਖੀ ਰਹੋਗੇ। ਸੋ ਮੇਰੇ ਵੱਲੋਂ ਫਿਰ ਦਿਲੋਂ ਅਰਦਾਸ ਆ ਸੱਚੇ ਪਾਤਸ਼ਾਹ ਤੁਹਾਨੂੰ ਰਜਮੀਆਂ ਖੁਸ਼ੀਆਂ ਦੇਵੇ, ਤੁਹਾਡੇ ਪਰਿਵਾਰਾਂ 'ਚ ਹਮੇਸ਼ਾ ਸੁੱਖ ਬਤੀਤ ਹੋਵੇ। ਦੋਨੇ ਹੀ ਪਰਿਵਾਰ ਗੁਰੂ ਘਰ ਨੂੰ ਸਮਰਪਿਤ ਹਨ, ਕਿਸੇ ਵਿਸ਼ੇਸ਼ ਜਾਣਕਾਰੀ ਦੇ ਲੋੜ ਨਹੀਂ ਇਹਨਾਂ ਦੀ, ਕਿਉਂਕਿ ਆਪਾਂ ਸਾਰੇ ਜਿੰਨੇ ਵੀ ਇਹਨਾਂ ਦੇ ਸੱਦੇ 'ਤੇ ਆਏ ਹਾਂ ਇਹਨਾਂ ਨੂੰ ਜਾਣਦੇ ਹਾਂ, ਗੁਰੂ ਘਰ ਨਾਲ ਜੁੜੇ ਹੋਏ ਹਨ, ਗੁਰੂ ਘਰ ਦੇ ਵਿੱਚ ਸੇਵਾਵਾਂ ਦੇ ਰਹੇ ਹਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਇੱਦਾਂ ਹੀ ਇਹਨਾਂ ਤੋਂ ਸੇਵਾਵਾਂ ਲੈਂਦੇ ਰਹਿਣ, ਗੁਰਸਿੱਖੀ ਨਾਲ ਜੁੜੇ ਰਹਿਣ, ਵਧੀਆ ਜੀਵਨ ਜੀਂਦੇ ਰਹਿਣ। ਸੋ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਦੋਹਾਂ ਪਰਿਵਾਰਾਂ ਵੱਲੋਂ ਜੀਓ ਆਇਆ ਬਹੁਤ ਬਹੁਤ ਧੰਨਵਾਦ, ਅਤੇ ਸਾਰਿਆਂ ਨੂੰ ਵਧਾਈਆਂ ਹੋਈ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗੀ ਧਨਵਾਦੀਆਂ ਭਾਈ ਆਦਮਪੁਰੀ ਸਾਹਿਬ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਆਪਣੀ ਕਵਿਤਾ ਸਰਵਣ ਕਰਾਈ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਆਗ ਜੋੜੀ, ਦੋਹਾਂ ਪਰਿਵਾਰਾਂ ਨੂੰ ਫਿਰ ਇੱਕ ਵਾਰ ਲੱਖ ਲੱਖ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਦੋਹਾਂ ਪਰਿਵਾਰਾਂ ਵੱਲੋਂ ਹੀ ਸਾਰੇ ਦੂਰੋਂ ਦੇਡਿਓਂ ਆਇਓ ਰਿਸ਼ਤੇਦਾਰਾਂ, ਸੱਜਣ ਮਿੱਤਰਾਂ, ਪਰਿਵਾਰਾਂ ਦਾ ਜੀ ਆਇਆਂ ਧੰਨਵਾਦ ਇਸ ਆਨੰਦਕਾਰੀ ਸਵਾਗਤ 'ਤੇ ਪਹੁੰਚਣ ਦੇ। ਜਸਵਿੰਦਰ ਸਿੰਘ ਬਰਾਵੜ ਨੂੰ ਬੇਨਤੀ ਕੀਤੀ ਜਾਂਦੀ, ਗੁਰੂ ਘਰ ਲੰਗਰ ਤਿਆਰ ਆ, ਲੋੜ ਅਨੁਸਾਰ ਸਾਰਿਆਂ ਨੇ ਛੱਕ ਕੇ ਜਾਣਾ ਜੀ। ਇੱਕ ਬੇਨਤੀ ਹੋ ਰਿਹਾ, 10-15 ਮਿੰਟ ਦੀ ਗੱਲ ਹੋ ਰਿਹਾ, ਚੁੱਪ ਦਾ ਦਾਨ ਸਾਰਿਆਂ ਨੇ। ਬੀਬੀਆਂ ਵੱਲੋਂ ਮੈਨੂੂੰ ਬੇਨਤੀ ਆਈ ਸੀ ਵੀ ਬਾਬਿਆਂ ਨੂੰ ਵੀ ਕਹਿ ਦਿਆ ਕਰੋ। ਭਰਾਵੋ ਤੁਹਾਨੂੰ ਵੀ ਬੇਨਤੀ ਆ, ਜਿੰਨਾ ਚਿਰ ਆਪਾਂ ਸਾਰਿਆਂ ਨੇ ਵਾਰ ਵਾਰ ਇੱਥੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ 'ਤੇ ਪਹੁੰਚਣਾ ਹੁੰਦਾ, ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਜਿੰਨਾ ਚਿਰ ਗੁਰੂ ਘਰ ਦਰਬਾਰ ਹਾਲ ਵਿੱਚ ਬੈਠਿਆ ਕਰੀਏ ਜਾਂ ਲੰਗਰ ਹਾਲ ਵਿੱਚ ਬੈਠੀਏ, ਚੁੱਪ ਦਾ ਦਾਨ ਬਖਸ਼ਿਆ ਕਰੀਏ। ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਸਾਰੀਆਂ ਸੰਗਤਾਂ ਨੂੰ। ਬਾਕੀ ਗੁਰੂ ਅਰਜਨ ਦੇਵ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ ਕੀਰਤਨ ਸਮਾਗਮ 25 ਤਰੀਕ ਤੋਂ ਹੋਣ ਜਾ ਰਿਹਾ, ਸੋ ਸੰਗਤ ਨੂੰ ਬੇਨਤੀ ਆ ਵੱਧ ਚੜ੍ਹ ਕੇ ਆਪਾਂ ਹਾਜ਼ਰੀਆਂ ਲਵਾਈਏ। ਜਸਵਿੰਦਰ ਬਰਾੜ ਦੇ ਪਰਿਵਾਰ ਵੱਲੋਂ ਬੇਨਤੀ ਕੀਤੀ, ਗੁਰੂ ਘਰ ਲੰਗਰ ਤਿਆਰ ਆ, ਲੰਗਰ ਲੋੜ ਅਨੁਸਾਰ ਛੱਕ ਕੇ ਜਾਣਾ ਜੀ। ਸੋ ਸੰਗਤ ਨੂੰ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਇੱਥੇ ਸਿਰਫ ਲੜਕੀ ਦੇ ਪਰਿਵਾਰ ਜਾਂ ਬੇਟੇ ਦੇ ਪਰਿਵਾਰ ਹੀ ਸ਼ਗਨ ਕਰ ਸਕਦੇ ਨੇ, ਬਾਕੀ ਸਾਰੇ ਸ਼ਗਨ ਦੀ ਰਸਮ ਜੋ ਲੰਗਰ ਹਾਲ ਵਿੱਚ ਹੋਈ, ਦਾਸ ਕੋ ਬੋਲਦਿਆਂ ਕਿਸੇ ਨੂੰ ਕਿਸੇ ਪਿਆਰ ਦੀ ਕੋਈ ਹੋਵੇ, ਗਲਤ ਗੱਲ ਲੱਗੀ ਹੋਵੇ, ਦਾਸ ਦਾ ਫਰਜ਼ ਆ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਰਜ਼ਾਦਾ ਦੇ ਅਨੁਸਾਰ ਜੋ ਵੀ ਲੋੜਵੰਦ ਹੁੰਦੀ ਆ ਉਹ ਬੇਨਤੀ ਕਰਨ ਦਾ। ਫਿਰ ਵੀ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਏ, ਗੁਰੂ ਮਹਾਰਾਜ ਸਾਧਸੰਗ ਬਖਸ਼ਣ ਯੋਗ ਆ, ਬਖਸ਼ ਲੈਣਾ ਜੀ। ਗੁਰਫਤਿਹ ਗੁਰਬਾਣਕ ਨੇ ਆਨੰਦ ਕਾਰਜੀ ਰਸਮ ਜੋ ਸਮਾਪਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਸੁਖਮਨੀ ਮਹੱਲਾ ਪੰਜਵਾਂ ਸਰਹੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਿਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬੇਸਵੰ ਪਰ ਇੱਕ ਨਾਮ ਜਪਤ ਗਣਤ ਅਨੇਕਾ ਏ ਵੇਦ ਪੁਰਾਣ ਸਿਮਰ ਸੁਧਾਖਿਅਰ ਕਿੰਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਿਆਵੈ ਕਾਂਕੀ ਏਕ ਦਰਸਤ ਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸਾਈ ਪ੍ਰਭ ਕੈ ਸਿਮਰਨ ਦੁਖ ਜਮਨ ਸਹਿ ਪ੍ਰਭ ਕੈ ਸਿਮਰਨ ਕਾਲ ਪਰ ਹਰਾਈ ਪ੍ਰਭ ਕੈ ਸਿਮਰਨ ਦੁਸ਼ਮਣ ਟਰਾਈ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਨਿਧ ਸਿਧ ਨਾਮ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾਉ ਪ੍ਰਭ ਕੈ ਸਿਮਰਨ ਸੋ ਫਲ ਫਲਾਉ ਸੇ ਸਿਮਰਹਿ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੂ ਪਾਈ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਈ ਪ੍ਰਭ ਕੈ ਸਿਮਰਨ ਸਭ ਕੇ ਸੁਝਾਈ ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਚਨਾ ਨਾਨਕ ਜਨ ਕਾ ਦਾਸ ਨੂੰ ਦਸਣਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਡੀਤਾ ਪ੍ਰਭ ਕੋ ਸਿਮਰਹਿ ਤਨ ਅੰਧ ਕਨੇਰੇ ਪ੍ਰਭ ਕੋ ਸਿਮਰਹਿ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਹੁਕਮ ਨਾ ਝੂੜੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰੂ ਸਿਮਰਹਿ ਸੇ ਜਨ ਜਨ ਕੋ ਪ੍ਰਮੇ ਆਉ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਹੁਕਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾਉ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਹੈ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕੜਕੜਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹਿ ਮਾਹ ਭੈਣ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸਕਰ ਹੋਵੈ ਅਤ ਭਾਰੀ ਹਰ ਕੋ ਨਾਮ ਖਿਨਮਾਇ ਹੋ ਦਹਾਰੀ ਅਨਕ ਪੁਨ ਹੈ ਚਰਨ ਕਰਤ ਨਹੀਂ ਤਰਾਏ ਹਰ ਕੋ ਨਾਮ ਮੁਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪੋ ਮਨ ਮੇਰੀ ਨਾਨਕ ਪਾਵਹੁ ਸੁਖ ਹਨੇਰੀ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰਾਏ ਹਰ ਕਾ ਨਾਮ ਜਪ ਨਿਸਤਰਾਏ ਅਨਕ ਮਾਇਆ ਰੰਗ ਦਿਖਣਾ ਬੁਝਾਵੈ ਹਰ ਕਾ ਨਾਮ ਜਪ ਅਗਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਝੂਠ ਨਹੀਂ ਕੋਟ ਲਖਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਕ ਬਿਘਨ ਜਹਿ ਆਹਿ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ
ਨਾਮ ਜਪਤ ਪਾਵੈ ਵਿਸਰਾਮ ਹੋ ਮਹਿਲਾ ਮਲਕ ਹੁਨਾ ਧੋਵੈ ਹਲਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਨੇ ਜਾਹਿ ਨ ਕੋਸਾ ਹਲਕਾ ਨਾਮ ਊਹਾ ਸੰਗ ਤੋਸਾ ਜਹੈ ਪੈਂਡੈ ਮਾਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੈ ਪੰਥ ਤੇਰਾ ਕੋ ਨ ਜਾਣੂ ਹਰ ਕਾ ਨਾਮ ਤੈ ਨਾ ਪਛਾਣੂ ਜਹੈ ਮਹਾ ਭੈਣ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮੂ ਜਹ ਤਰਖਾ ਮੰਤ ਅਕਰਖੈ ਤੈ ਨਾਰਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਿਨਾ ਕੀ ਬਰਤਨ ਨਾਮ ਸੰਤ ਜਿਨਾ ਕੈਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰੱਤੇ ਰੰਗ ਇਕੈ ਨਾਨਕ ਜਨ ਕੈ ਬ੍ਰਿਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕੈ ਰੂਪ ਰੰਗ ਹਰ ਨਾਮ ਜਪਤ ਕਾ ਪਰ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀ ਨਾਉ ਹਰ ਧਨ ਜਨ ਕੋ ਆਪ ਦੀ ਨਾਉ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਪੂਜਨ ਅਵਰਣ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਣ ਸਮਾਧ ਨਾਮ ਰਸ ਮਾਤੇ ਅੱਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇ ਤੇਤਰੇ ਪਾਰ ਜਾਤੇ ਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭਨ ਸਹਿ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਣ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਹਾਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨਮਤ ਦੇ ਪ੍ਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਮੀ ਪਿਰਾਏ ਚਿਰ ਜੀਵੈ ਮਾਹ ਉਦਾਸ ਤਪੀਸਰ ਥੀਵੈ ਅਗਨ ਵਾਏ ਹੋਮਤ ਪ੍ਰਾਣੂ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਮ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲਣ ਜਾਵੈ ਹਰ ਕੇ ਨਾਮ ਸਮ ਸਰਕਸ਼ ਨਾਹੀ ਨਾਨ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਭਗਵਾਨ ਨਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨ ਕਰਾਈ ਮਨ ਤੇ ਕਭ ਨ ਵਿਖੇ ਅਟਰਾਇ ਜਲ ਧੋਵੈ ਬੋ ਦੇਹ ਅਨੀਤ ਸੁਧਕਾ ਹੋਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆਪੈ ਅਨਕ ਯਤਨ ਕਰ ਤ੍ਰਿਸ਼ਨ ਨ ਤ੍ਰਾਪੈ ਭੇਖ ਅਨੇਕ ਅਨਕ ਨਹੀਂ ਬੁਝਾਏ ਕੋਟ ਪਵ ਦੁਰਗਿਆ ਨਹੀਂ ਸਿਜਹੈ ਛੂਟਸ ਨਾਹੀ ਉਪਿਆਲ ਮੋਹਿ ਬਿਆਪੈ ਹੈ ਮਾਇਆ ਜਾਲ ਅਵਰ ਕਰਤੂ ਸਬਲੀ ਜੰਗ ਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰਾਏ ਸਾਧਨਾ ਕੀ ਸਰਣੀ ਪਰਾਏ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿਪੁਰਖ ਪ੍ਰਧਾਨ ਸਾਧ ਸੰਗ ਦਾ ਕਾ ਮਟਾਇਆ ਮਹਾਨ ਆਪਸ ਕੋ ਜੋ ਜਾਣਾ ਨੀਚਾ ਸੋ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੈ ਪਾਉ ਨਿਰਧਨ ਕੋ ਧਨ ਤੇਰੋ ਨਾਉ ਨਿਥਾ ਵੀ ਕੋ ਨਾਉ ਤੇਰਾ ਥਾਉ ਨਿਮਾਨਿਕ ਪ੍ਰਭ ਤੇਰੂ ਮਾਨੁ ਸਗਲ ਕਟਾਹ ਕੋ ਦੇਵ ਦਾਨ
ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਹਕੇ ਅੰਤਰ ਜਾਮੀ ਆਪਣੀ ਗਤ ਮਿਸ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਦੇਹ ਕਟਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲੋ ਜਿਨਕੀ ਆ ਤਿਸ਼ਚੀ ਤਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਸ ਵਾਰ ਸਿਗਾਰਿਆ ਗਰਭ ਅਗਨ ਮੈਂ ਜਿਨਹ ਉਬਾਰਿਆ ਬਾਰ ਵਿਵਸਥਾ ਤੁਦਾ ਪਿਆਰਾ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰ ਗੁਣ ਗੁਣ ਕਛੂ ਨਾ ਬੂਝੈ ਬਖਸਲੇ ਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਟਾ ਸੰਘ ਸਹਿ ਜੇ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸੁਪ੍ਰਸਾਦ ਸਗਲ ਸਮੱਗਰੀ ਸੰਘ ਸਾਥ ਬਸਾ ਦੀਨੇ ਹਸ ਪਾਪ ਕਰਨ ਨੇਤਰ ਰਚਨਾ ਸਤਿਆ ਗਬਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਲਿਹੋ ਪ੍ਰਭ ਆਪੇ ਆਦਿਅਮ ਜੋ ਰੱਖਣ ਹਾਰ ਤਿਸੋ ਪ੍ਰੀਤਨ ਕਰੈ ਕੁਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾਕੁ ਅੰਦਾਜਾਨ ਦੂਰੇ ਜਾ ਕੀ ਟਹਿਲ ਪਾਵੈ ਦੁਰਗਹ ਮਾਨ ਤਿਸੈ ਬਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌੜੀ ਸੰਗ ਰਚਾਏ ਸਾਚ ਛੋੜ ਝੂਠ ਸੰਗ ਮਚਾਏ ਜੋ ਛੜਨਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪ੍ਰਾਣੈ ਛੋੜ ਜਾ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰਾਈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਖੂਪ ਮਹਿ ਪਤਤ ਬਿਕਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰੈ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਹਿ ਕੱਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਗ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੇ ਅੰਤਰ ਬਸੈ ਪ੍ਰਵਿਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾ ਬੁਝਾਰਥ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਭੋਰਾ ਕਹਾ ਬੇਸਨ ਪਦ ਪਾਵੈ ਗੁੰਗ ਯਤਨ ਕਰੈ ਪੀ ਸੁਰ ਭੰਗ ਕਹਿ ਪਿੰਗਲ ਪਰਵਤ ਪ੍ਰਭਵਨ ਨਹੀਂ ਹੋ ਤੂਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਈ ਸੋ ਆਵੈ ਨ ਚੀਤੋ ਜੋ ਬਹਿਰਾਈ ਤਾ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤੋ ਕਾਲ ਨ ਆਵੈ ਮੂੜੇ ਚੀਤੋ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹ ਲੋਭ ਤ੍ਰੋਹ ਆਹੂ ਜੁਗਤ ਬੇਹਨ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀ ਉਪਿਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਕਨੇਰੇ ਕੋਇ ਨ ਜਾਣੈ ਤੁਮਰਾ ਅਨ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਥ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੈ ਲਾਗ ਹੈ ਆਨ ਸਵਾਈ ਨਾਨਕ ਕਬੂ ਨ ਸੀ ਜਈ ਬਿਨ ਨਾਵੈ ਪਤ ਜਾਇ ਅਸਤਬਦੀ ਦਸ ਵਸਤੂ ਲੇ ਪਾਛੈ ਪਾਵੈ ਇਕ ਬਸਤ ਕਾਰਨ ਮਕੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੋ ਕਹ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰ ਆਵੇ ਜਾ ਕੇ ਮਨ ਲਾਗੈ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਮੁਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਗੰਧ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤਾਏ ਅਨ ਉਲਾਸ ਆਪਣੀ ਅਮਾਨ ਕੱਛ ਬਾਹੁਰ ਸਾਹ ਲਏ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬਾਹੁਰ ਉਸਕਾ ਵਿਸਵਾਸ ਨ ਹੋਵੈ ਜਿਸਕੀ ਬਸ ਤੇ ਆਗੈ ਰਾਗੈ ਪ੍ਰਭ ਕੀ ਆਗੈ ਮਨ ਹੈ ਮਤ ਹੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦੀਸਾ ਸੋ ਚਾਲਣ ਹਾਰੂ ਲਪਟ ਰਹੋ ਤਹ ਅੰਧਾਰ ਵਟਾਉ ਸੋ ਜੋ ਲਾਵੈ ਨੇਹੀ ਤਾਕੂ ਹਾਤਮ ਆਵਤ ਕੇਹੀ ਮਨ ਹਰਕੇ ਨਾਮ ਕੀ ਪੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
ਮਿਥਿਆ ਤਨ ਧਨ ਕੁਟਬ ਸੁਭਾਇਆ ਹੋਮ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੂ ਪਣ ਧਨ ਮਾਲੂ ਮਿਥਿਆ ਕਾਮ ਕ੍ਰੋਧ ਬਿਕਰਾਲੂ ਮਿਥਿਆ ਰਥ ਹਸਤੀ ਅਸਭ ਬਸਤਰਾਉ ਮਿਥਿਆ ਰੰਗ ਸੰਗ ਮਾਇਆ ਪੀ ਖਸਤਾ ਮਿਥਿਆ ਧਰੋ ਮੋ ਅਭਮਾਨ ਮਿਥਿਆ ਆਪਸ ਉਪਰ ਕਰਤ ਗਬਾਨ ਅਸਤ੍ਰ ਭਗਤ ਸਾਧ ਕੀ ਚਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਪ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦੂ ਮਿਥਿਆ ਰਸਨਾ ਭੋਜਨ ਅਣ ਸਵਾਦ ਮਿਥਿਆ ਚਰਨ ਪਰ ਬਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬ੍ਰਿਤੀ ਸਾਖਤ ਕੀ ਆਰਜਾ ਸਾਥ ਬਿਨਾ ਕਹਿਹੋ ਸੁੱਚਾ ਬ੍ਰਿਤਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਤਾ ਬਿਹਾਈ ਬੇਗ ਬਿਨਾ ਜੋ ਕੀਤੀ ਜਾਈ ਗੋਬਿਤ ਭਜਨ ਪੈਨ ਬ੍ਰਿਤੀ ਸਭ ਕਾਮ ਜੋ ਕਿਰਪਨ ਕੀ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕੜ ਬਸਿਓ ਹਰਨਾਉ ਨਾਨਕ ਤਾਕੈ ਬਲ ਬਲ ਜਾਓ।

ਨੂੰ ਬਾਹਰ ਭੇਖਣਾ ਕਾਹੂ ਭੀਨ ਅਵਰ ਉਪਦੇਸਾ ਆਪਣਾ ਕਰਾਏ ਆਬੂ ਜਾ ਬੁਜਨ ਮੈਂਬਰੈ ਜਿਸਕੇ ਅੰਤਰ ਵਸੈ ਨਿਰੰਕਾਰੂ ਤਿਸਕੀ ਸਿੱਖ ਤਰਾ ਸੰਸਾਰੂ ਜੋ ਤੂੰ ਭਾਨੀ ਤਿੰਨ ਪ੍ਰਭ ਜਾਤਾ ਨਾਨਕ ਜਨ ਕਰਨ ਪ੍ਰਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣਾ ਆਪਣਾ ਕੀ ਆਹ ਆਪੈ ਮਨ ਆਪੈ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਬ ਕਿਸੈ ਬੁਝਾਫ ਨੇਰਾ ਪਾਪ ਸਿਆਣ ਸਕਲ ਤੇ ਰਹਿ ਤੋ ਸਭ ਕਸ ਜਾਣਾ ਆਤਮ ਕੀ ਰਹਿ ਤੋ ਜਿਸ ਭਾਵੈ ਸਲਾਈ ਲੜਲਾਈ ਥਾਣ ਤਨੰਤਰ ਰਹਿ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਰੋਕ ਕਾਮ ਕ੍ਰੋਧ ਅਰਲੋਕ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਹੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਸ ਸੁਖ ਬਚਨਾਉ ਅਠ ਪਹਿਰ ਸਿਮਰੋ ਤਿਸ ਰਚਨਾਉ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤਬ ਲਹਵੈ ਤਿਸਾ ਤਿਆਗ ਕਤ ਲਭਾਵੈ ਜਿਹ ਪ੍ਰਸਾਦ ਸੁਖ ਸੇ ਜੋ ਸੋਈ ਜਾਏ ਮਨ ਆਠ ਪਹਿਰ ਥਾਕਾ ਜਗਾ ਵੀ ਜਾਏ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਵਖਾਨੈ ਜੇ ਪ੍ਰਸਾਦ ਤੀਰੂ ਰਹਿਤਾ ਧਰਮ ਮਨਸ ਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵੈ ਹੈ ਨਾਨਕ ਪਤ ਸੇਤੀ ਘਰ ਜਾਵੈ ਹੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਿਵ ਲਾਵੋ ਰਿਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿ ਤੋ ਮਨ ਸੁਖ ਪਾਵੈ ਹਰ ਹਰ ਜਸ ਕਹਿ ਤੋ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਾਰ ਠਾਕ ਪ੍ਰਭ ਤਾਕੈ ਜੇ ਪ੍ਰਸਾਦ ਉਸਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੁਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਭੁਕਨ ਪਹਿਰੀ ਜਾਏ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤੇ ਪ੍ਰਭ ਕੋ ਕਮਨ ਸਾਰੀ ਜੇ ਪ੍ਰਸਾਦ ਆ ਭੁਖਨ ਪਹਿਰੀ ਜਾਏ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਬੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਭੁ ਨ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪਰ ਆਪਣੇ ਮਨਾ ਜਨ ਤੇਰੀ ਮਨ ਬਣਤ ਮਨਾਈ ਉਠਤ ਬੈਠ ਸਤ ਸਤਿਆਈ ਸਤਿਆਈ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲਾ ਹੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਚਨਾ ਜੇ ਪ੍ਰਸਾਦ ਹਸਤ ਕਰ ਚਲਾ ਹੈ ਜੇ ਪ੍ਰਸਾਦ ਸੰਪੂਰਨ ਫਲਾਏ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਅਸਾ ਪ੍ਰਭ ਤਿਆਗ ਰੁਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਬੋਲਣਾ ਮਨ ਹੰਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਥ ਰੇ ਮਨ ਮੇਰੇ ਤੂੰ ਤਾ ਸੁਰਾਤ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾਵ ਆਪ ਗਵਾਏ ਸੋ ਹਰ ਗੁਰੂ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਬਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਕਿਨ ਹੁਲਿਆਓ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਇਨ ਕਹਿ ਕਛੂ ਨ ਹਾਸ ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਧਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਕੋ ਤੋ ਸਾਧਕ ਸੰਗ ਮਿਟੈ ਅਭਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁੱਝ ਹੈ ਪ੍ਰਮਨੇਰਾ
ਸਾਧ ਸੰਗ ਸਭ ਹੋਤ ਨਵੇਰਾਉ ਸਾਧਕ ਸੰਗ ਪਾਏ ਨਾਮ ਰਤਨੁ ਸਾਧਕ ਸੰਗ ਏਕ ਉਪਰ ਜਤਨੁ ਸਾਧਕੀ ਮਹਿਮਾ ਵਰਨਾ ਕੌਣ ਪ੍ਰਾਣੀ ਨਾਨਕ ਸਾਧਕੀ ਸੁਭਾ ਪ੍ਰੰਭਾ ਹਿਸਮਾਨੀ ਸਾਧਕ ਸੰਗ ਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਭੁਲਾਏ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨੁ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਥਹੁ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ

ਜੋ ਕੋ ਜੈਸੀ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨੋ ਜੈਸੀ ਰਾਤ ਰੰਗ ਕੋ ਲਾਗੈ ਤੁਲ ਪਵਾਨੋ ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਬਸ ਦਾਉ ਕੋ ਖੋਦਾਈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਉ ਨਾਨਕ ਜੋ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾਉ ਜੈਸੀ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰੂ ਪਰੇ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕੱਚ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮ ਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਵਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾਉ ਬ੍ਰਹਮ ਗਿਆਨੀ ਸੋ ਫਲ ਫਲਾਉ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ

ਕਥਾ ਹਿਰਦਾ ਬਸਾਵੈ ਸੋ ਪੰਡਤ ਫਿਰ ਜੋ ਨਿਆਵੈ। ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੈ ਅਸਤੂਲ। ਚਾਹੁ ਵਰਣਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕਉ ਸਦਾ ਦੇਸੋ। ਬੀਜ ਮੰਤਰ ਸਰਬ ਕੋ ਗਿਆਨ, ਚਾਹੁ ਵਰਣਾ ਮੈਂ ਜਪੈ ਕੋ ਨਾਮ।

ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰ ਤੈਸਾ ਉਸਰੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹਿਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈ ਸਤ ਨਾਉ ਆਪੇ ਕਰਨ ਕਰਾਵਣ ਜੋਗ

ਪਰਬ੍ਰਹਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਿਆਲੁ ਸਿਮਰ ਸਿਮਰ ਨਾਨਕ ਭਏ ਨਿਹਾਲ ਸਰਉ ਕੋ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾ ਵਾਰੁ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬ੍ਰਹਮ ਪਰਮਹਿ ਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵਹਿ ਨਾਨਕ ਕਰਤੇ ਕਾਂਤਨ ਪਾਵਹਿ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨ ਕਰਹਿ ਕਈ

ਕੋਟ ਸਿੱਧ ਜੋਦੀ ਜੋਗੀ। ਕਈ ਕੁਟ ਰਾਜੇ ਰਸ ਭੋਗੀ, ਕਈ ਕੁਟ ਪੰਕੀ ਸਰਪ ਪਾਏ, ਕਈ ਕੁਟ ਪਾਥਰ ਬਿਰਖ ਨਿਪਜਾਏ, ਕਈ ਕੁਟ ਪਾਵਣ ਪਾਣੀ ਬੈਸੰਤਰ, ਕਈ ਕੁਟ ਦੇਸ ਭੂ ਮੰਡਲ, ਕਈ ਕੋਟ ਸਸੇ ਸੂਰ ਨਖਤਰ, ਕਈ ਕੋਟ ਦੇਵਦਾਨ ਇੰਦਰ ਸਰ ਛਤਰ, ਸਗਲ ਸਮਗਰੀ ਆਪਣਾ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤੁਕ, ਕਈ ਕੋਟ ਵੇਦ ਪ੍ਰਣ ਸਿਮਰਤ ਅਰਸਾਸਤ, ਕਈ ਕੋਟ ਕੀ ਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਸ਼ ਜੰਤ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਤੀਵੇ।

ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵਹ ਮਰਹਿ, ਕਈ ਕੋਟ ਬਹੁ ਜੋਨੀ ਪਰਾਏ, ਕਈ ਕੋਟ ਬੈਠਤੀ ਖਾਹੇ, ਕਈ ਕੋਟ ਘਾਲੈ ਥਕ ਪਾਹੇ। ਕਈ ਕੁੜ ਕੀਏ ਧਨਵੰਤ, ਕਈ ਕੁੜ ਮਾਇਆ ਮਹਿ ਚਿੰਤੋ, ਜਹਿ ਜਹਿ ਪਹਾੜਾਂ ਤਹਿ ਤੈ ਰਾਖੇ, ਨਾਨਕ ਸਭ ਕੇ ਪ੍ਰਭ ਕੈ ਹਾਥੇ, ਨਾਨਕ ਸਭ ਕਿਸ ਪ੍ਰਭ ਕੈ ਹਾਥੇ। ਕਈ ਕੁੜ ਭਏ ਬਹਿ ਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੁੜ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਪਿਆਸੁ, ਤਿਨਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਹੋਏ ਆਪਸੋ ਪ੍ਰਸੰਨ। ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਕਈ ਵਾਰ ਪਸਰੇ ਉਪਾਸਾਰੂ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਮਹ ਸਮਾਤ, ਤਾਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਸੋਏ।

ਹੋਏ ਆਵੇ ਜੋਤਿਸ ਭਾਵੈ ਸੋਈ ਕਰਾਵੈ ਇਸਕਾ ਹਾਥ ਹੋਏ ਤਾਂ ਸਭ ਕੁਛ ਲਏ ਜੋਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਹੈ ਰਚਾਏ ਜੇ ਜਾਣਤੇ ਆਪਣੇ ਆਪ ਬਚਾਏ ਭਰਮੇ ਭੂਲਾ ਦਹਿ ਦਸਤਾਵੈ ਨਿਮਕਮਾਏ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਮ ਮਿਲੇ ਕਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜੋ ਜਾ ਕਾ ਦ੍ਰਿਸ਼ ਕਛੂ ਨ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨੰਗ ਨ ਜਗਦੀਸ ਜੀਉ ਪਿੰਡ ਸਬਦ ਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਰਨਤ ਆਪਣਾਈ ਨਾਨਕ ਜੀ ਮੈਂ ਦੇਖ ਵਡਾਈ।

ਸੰਗ ਜੋਤਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ

ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋ ਨੂੰ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗਮਾਨੋ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਅਗੈ ਸੁਖ ਪਾਵੈ ਧਨਵੰਤਾ ਹੋਈ ਕਰ ਗਿਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਭਲ ਪੀਤਰ ਤਾਕਾ ਹੋਈ ਵਿਨਾਸ ਸਭ ਤੇ

ਮਨੁ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੁ ਧਾਰੇ ਸ਼ਰਮ ਪਾਵੈ ਸਗਲੇ ਵਿਸਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਪ੍ਰਵਤਾਰ ਅਨਕ ਯਤਨ ਕਰ ਆਤਮ ਮਹਿ ਦਰਬਾਏ ਹਰ ਦਰਗਹਿ ਕੋ ਕੈਸੀ ਗਵਾਏ ਆਪਸ ਕਹੋ ਜੋ ਭਲਾ ਕਹਾ ਵੈ ਤਿਸੈ ਭਲਾਈ ਨਿਕ ਨਿਆ ਵੈ ਸਰਬ ਕੀਰੇ ਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ ਜਬ ਇਹ ਜਾਣਾ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ

ਤਬ ਲਗ ਧਰਮ ਰਾਏ ਦੀ ਸਜਾਈ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋ ਛੁਟੈ। ਸਹਿਸ ਕਟੇ ਲੱਖ ਕੋਟ ਧਾਵੈ, ਤ੍ਰਿਪਤ ਨਿਆਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖੇ ਅੰਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜਾਏ, ਸੁਪਨ ਮਨੋਰਥ ਬ੍ਰਿਥੇ ਸਭ ਕਰ ਜਾਏ, ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨ ਹਾਰ, ਇਸਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਰਸੋਏ। ਜੋ ਕਿਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭ ਹੁਕਾ ਸੰਗ, ਬੂਝਾ ਦੇਖੈ ਕਰੇ ਬਵੇਕ, ਬੂਝੈ ਦੇਖੈ ਕਰੈ ਬਵੇਕ, ਆਪਹਿ ਏਕ ਆਪਹਿ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੂੰ ਆਪਣ ਵਿਸਥਾਰ, ਸਭ ਕਛ ਉਸ ਕਾ ਉਹ ਕਰਣਾ ਹਾਰ, ਉਸ ਤੇ ਭਿੰਨ ਕਾ ਹੋ ਕਿਛ ਹੋਏ, ਥਾਨ ਤਨੰਤਰ ਏਕੈ ਸੋਏ। ਆਪਣੇ ਚਲਦੇ ਆਪ ਕਰਣਾ ਹਾਰ, ਕੌਤਕ ਕਰ ਰੰਗ ਪਰ, ਮਨ ਮਹਿ ਆਪ ਮਨ ਆਪਣੇ ਮਾਹੇ,

ਰਾਸ਼ਟਰਪਤੀ। ਸੰਤ ਕਾ ਦੁਖਨ ਔਰ ਜਾ ਘਟਾਏ, ਸੰਤ ਕਾ ਦੁਖਨ ਜਮ ਤੇ ਨਹੀਂ ਛੁੱਟੇ, ਸੰਤ ਕੇ ਦੁਖਨ ਜਮ ਤੇ ਨਹੀਂ ਛੁਟਾਏ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖ ਨਰਕ ਮਹਿ ਪਾਏ।

0: ਸੰਤ ਕੈ ਦੁੱਖ ਨਿਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੇ ਦੁੱਖਨ ਤੇ ਮੁਖ ਪਵੈ, ਸੰਤ ਕੇ ਦੁੱਖਨ ਕਾਗਜ ਨਵੈ। ਸੰਤ ਕੈ ਦੁੱਖਨ ਸਰਪ ਜੋਨ ਪਾਏ, ਸੰਤ ਕੈ ਦੁੱਖਨ ਤ੍ਰਿਗਦ ਜੋਨ ਕਿਰਮਾਏ।
1: ਸੰਤਨ ਕੈ ਦੁੱਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁੱਖਨ ਸਭ ਕੁਸ਼ਲੈ। ਸੰਤ ਕੈ ਦੁੱਖਨ ਤੇਜ ਸਭ ਜਾਏ, ਸੰਤ ਕੈ ਦੁੱਖਨ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੈ ਤਉ ਭੀ ਗਤ ਪਾਹੇ। ਸੰਤ ਕਾ ਨਿੰਦਕ ਮਹਾਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ। ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਯਾਰ ਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ। ਸੰਤ ਕੇ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ।